0: ਸਾਲਾਂ ਦੀ ਸਲਾਹ ਹੈ ਖੇਤੀ ਨਦੀਆਂ ਤੇ ਬਾਹਰ ਪਾਣ ਤੋਂ ਨਾ ਜਾਣ ਸਮੁੰਦਰ ਚਾ ਸਕਦਾ ਕੀੜੀ ਕੁੱਲ ਨਵਾਉਣੀ
1: ਅੰਤ ਨਾ ਸੁੱਤੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਦੇਖਣ ਸੁਣਨ

ਧਰਮ ਸਾਧਨ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਸਤਰੀ ਕਰਮ ਸਵੈ ਕੱਚ ਖਾਈ ਉੱਥੇ ਪਾਏ ਨਾਨਕ ਗਿਆ।

ਕਿਸੇ ਕਿਧਰੇ ਸੰਤੂ ਹੁੰਦ ਖੇਤੀਆਂ ਬਾਣੀ ਖੇਤੀਆਂ ਬਾਣੀ ਕਿਸੇ ਪਾਸ ਰਹਿੰਦ ਖੇਤੀਆਂ ਸੁਣਦੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨ

ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨਹਾਰੇ ਕੇਤੇ ਤੇਰੇ ਰਾਗ ਪਰਿਸ਼ਿਓ ਕਹੀਐ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ ਗਾਵਨ ਤੁਧਨੋ ਇੰਦ੍ਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੈ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਪੁੱਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦੇਦਾ ਰਹਿ ਨਾ ਝੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ
खसम विसारहते कम जात, नानक नावै बाज सनात। राग गुजरी महला चौथा, हर के जानू सतगुरु सतपुरखा। बिनो करो गुर पास, हम कीरे किरम सतगुर शरणाई।

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ।

ਘਟ ਕੇ ਪਟ ਪਟ ਕੀ ਜਾਣੈ। ਜਾ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ

ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸਭ

ਅਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ

ਐਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ

ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ।

सत्संगत जी बोलो जी वाहेगुरु वाहेगुरु। एक ओंकार श्री वाहेगुरु जी की फतेह। श्री भगवती जी सहाय वासी पाचे दसवीं प्रत्याम भगवती समरख्या है गुरु नानक लाइते आए फिर अंकित भगवती अमरदास रामदास आए अर्जुन हरगोविंद सिमर श्री हर आए श्री हर कृष्ण त्याय सब दुख जाए तेग बहादुर सिमर है कानून जावत आए सब ताई हुए सहाय दसवें पातशाह गुरु गोबिंद सिंह जी महाराज सब ताई हुए सहाय दसा पातशाह के पितरात्मक स्वरूप सहाय श्री गुरु ग्रंथ साहब के पार दर दाते अंतर के घर सत बोलो जी वाहेगुरु। ਗਰੀਬ ਨਿਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਜੱਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਹ ਚੜਾਈ ਤੇ ਵਾਹੀ ਦੇਹ ਲਿੜਕੀ ਤਦਨਾ ਪਿਆਰੇ ਸਚਿਆਰਿਆਂ ਦੀ ਕਮਾਈ ਦਿੱਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਚੜਵਾਏ ਕੂਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਣ ਚੜਾਏ ਗਏ ਗੁਰਦੁਆਰਾ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸੀ ਕਿਸੇ ਤਰੀਕੇ ਸੰਸਾਰ ਸੰਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਿੱਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ। ਪੰਜਾਂ ਗੁਰਦੁਆਰ ਦੱਸਿਆ ਅੰਦਰ ਕੀ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾਸਤ ਕਾਸਤ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਜਾਏ ਦੇਸ਼ ਦੇ ਕੀ ਵਧੇ ਬ੍ਰਿਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੜ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਸ ਪੰਥ ਸਦਾ ਸਹਾਇ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰੂ ਧਾਮ ਜਿਹਨਾਂ ਤੋਂ ਆਪਣੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਰਾਹ ਤੇ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧਾਨ ਧਨ ਗੁਰ ਦਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ। ਹੇ ਗਰੀਬ ਨਿਵਾਸ ਜੀ ਆਪਦੇ ਚੰਦ ਕਾਮਨਾ ਚ ਅਰਦਾਸ ਦਿੱਤਾ ਜਾਣ ਬਖਸ਼ ਕੀਤੀ ਹੈ ਆਦਿ ਚੰਨਾ ਪਿੱਤਰ ਗੁਰਬਾਣੀ ਸੁਖਮਨੀ ਸਾਧ ਸੰਗੂਰ ਪੜ ਦਿੱਤਾ ਇਸ ਵੇਲੇ

ਬਖਸ਼ਿਸ਼ ਕਰੋ ਦਤਾਰ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ। ਈਵਨ ਵਾਜ ਆਜ ਬਖਸ਼ੀਆਂ ਦਾਤਾਂ ਦੇ ਨਗਰਾਂ ਚੁੱਟ ਸਵਾਰੀਆਂ ਪ੍ਰਮਾਨ ਕਰੇ ਦਤਾਰ, ਅੱਧ ਚਰਨਾ ਸੇਵਾ ਕਰੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ, ਤੰਦਰੁਸਤੀ ਬਖਸ਼ੋ, ਚਾਟੀਕਰਾ ਬਖਸ਼ੋ, ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਬੱਚਿਆਂ ਦੀ ਪਾਲਤਾ ਕਰੋ। ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਾਫ ਸਿਹਤਾਂ ਜਹਾਜ ਦੀ ਦਰ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ ਸਾਂਕਾ ਦਰ ਦੇ ਤੇਰ ਫੁੱਲ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਕਿਰਪਾ ਕਰੋ ਗੁਰੂ ਜੀ ਵਿਨੋਦ ਦਤਾਰ ਜੀ ਹੋ, ਖਾਲਸਾ ਕੰਮ ਸਿੱਖ ਸਿੱਖ ਸੰਗਤਾਂ ਨੂੰ ਦਤਾਰ ਪਿਤਾ ਜੀ ਹੋ, ਏਕਤਾ ਭਾਗ ਪਿਆਰ ਜੀ ਬਖਸ਼ਿਸ਼ ਕਰਕੇ ਸੱਤ ਨੂੰ ਰਾਜ ਬਖਸ਼ੋ, ਚਾਨਣਾ ਜੋੜੋ ਜਵਾਨ ਦਾ ਪਿਆਰ ਬਖਸ਼ ਦਤਾਰ, ਹਾਰ ਮੈਦਾਨ ਜਵਾਨ ਫਤਿਹ ਬਖਸ਼ ਵਾਲਦਾ ਕਰੋ ਜੀ। ਗੁਰੂ ਜੀ ਵਿਨੋਦ ਦੂਰ ਦਰਾਜ ਕਰਨ ਬੈਠੀਆਂ ਲਾਈਵ ਕਰਤਾ ਕੀਤੇ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਹਾਜ਼ੀ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ ਰਾਮ ਨੇ ਬਖਸ਼ੀ ਕੀਤੀ ਸੰਗਤਾਂ ਨੂੰ ਬਖਸ਼ੇ ਨੇ। ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਆ, ਸ਼ੁਕਰੀਆ ਅਦਾ ਕਰਦੇ ਆ, ਬੇਅਤ ਮਾਇਆ ਆ ਲੈ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਪੇਟਾ ਕਰੀ ਚਰਨਾ ਪ੍ਰਵਾਨ ਕਰੋ, ਬਖਸ਼ਾ ਸਾਹਿਬ ਦੀ ਕਮਾਈਆਂ ਸਭ ਕਰੋ, ਕਾਜ ਵਾਧੇ ਵਧੇ ਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਾ ਦਾ ਪੂਜਿਆ ਕਰੋ ਜੀ, ਮਿਹਰਾਂ ਕਰਿਓ ਸੇਵਾ ਪ੍ਰਵਾਨ ਕਰੋ, ਪੂਰਨ ਜਵਾਹ ਦਤਾਰ ਆਪਦੀ ਬਖਸ਼ਿਸ਼ ਹੋਏਗੀ ਵਸਤੇ ਪਾਤਸ਼ਾਹ ਜੀ, ਮਿਹਰ ਕਰੋ ਦਤਾਰ ਜੀ ਹੋ, ਆਪਦੇ ਚਰਨਾਂ ਪਿੱਤਰ ਰਵਾਈ ਸੁਖਮਨੀ ਸਾਹਿਬ ਦੇ ਸਿਬੂਨ ਪਾਠ ਹੋਏ ਦਿੱਤਾਰ, ਅਤੇ ਆਸਵੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਹੈ ਰਾਜ ਸਾਹਿਬ ਦੇ ਪਾਠ ਕੀਤੇ ਗਰੀਬ ਰਿਵਾਜ, ਮਿਹਰ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ, ਸਾਰੀਆਂ ਸੰਗਤਾਂ ਹਿਰਦੇ ਸਾਂਝ ਦੀ ਕਿਰਪਾਲਤਾ ਕਰੋ ਜੀ, ਅੱਗੋਂ ਤੋਂ ਸ਼ੁੱਧ ਪਿੱਤਰ ਬਾਣੀ ਪਿਆਰੀ ਬਾਰ ਬੁੱਧੀ ਬਖਸ਼ਿਸ਼ ਕਰੋ ਜੀ। ਮਾਈ ਇਸ ਖੁਸ਼ੀ ਵਿੱਚ ਆਪ ਜੀ ਮੱਖੀਆਂ ਦਾਤਾਂ ਵਿੱਚੋਂ ਪਿਤਰ ਕਰਾਬ ਸਾਹਿਬ ਦੇ ਗਾਂਧੀ ਅਰਸ਼ਾਦ ਉਤਾਰ ਆਪ ਜੀ ਭੋਗ ਲਾਓ, ਸ਼ੀਰ ਪ੍ਰਸਾਦ ਸ਼ਾਹ ਸੰਘ ਦੀ ਰਸਨਾ ਲਾਇਕ ਹੋਵੇ, ਜੋ ਜੀ ਛੱਕੇ ਸਵਾਸ ਸਵਾਸ ਆਪ ਦਾ ਪਿੱਤਰ ਨਾਮ ਬਖਸ਼ ਕਰੋ ਦਿੱਤਾ, ਪਿੱਤਰ ਹੁਕਮਨਾਮੀ ਬਖਸ਼ ਕਰਕੇ ਬਰਨ ਅੱਜ ਸ਼ਾਮਲੇ ਕਰੀ ਰਾਜਮਤਾ ਵਾਸੀ ਆਗਾ ਬਖਸ਼ੋ, ਰਹਿੰਦੀ ਕਾਰ ਸਵਾਰ ਕੇ ਚਰਨਾ ਤੁਰਾਂ ਦੀ ਬਣਾਓ, ਸ਼ਹੀਦ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਦਿੱਤਾ ਵਾ ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚਿਆ, ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋ ਪਾਰ ਹੋਏ ਸਾ ਮਿਲੇਂਗੇ, ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਜੋ ਸ਼ਰਦਾ ਕਰ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਇਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧਕ ਜੀ ਮਹਾਰਾਜ ਬਖਸ਼ਿਸ਼ ਸਾਹਿਬ ਸੰਗਤਾਂ ਨੇ ਮੇਰੀ ਸ਼ਰਧਾ ਭਾਵਨਾ ਸਹਿਤ ਪਿਤਰ ਗੁਰਬਾਣੀ ਸੁਖੀ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਰਾ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ, ਰਾਸ ਸਾਹਿਬ ਜੀ ਪਰਿਪਰਤ ਮਾਰੇ ਬਖਸ਼ੇ ਪਿਤਰ ਗੁਰਾਂ ਸਾਹਿਬ ਨੂੰ ਕੀਤੇ ਹਨ। ਸਾਸਿੰਗ ਦਾ ਜਸਵਾਲ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਸਿੰਗ ਸੰਗਤਾਂ ਨੂੰ ਪਤਾ ਹੈ ਕਿ ਸ਼ਾਮ ਜੀ ਆਰੰਭ ਹੋ ਰਹੇ ਨੇ, ਜਿਸ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ। ਭਾਈ ਸਾਹਿਬ ਆਦਿ ਕੀਤੇ ਨਾ ਸੁਣਦਾ ਰਾਮ ਸਾਹਿਬ ਨੂੰ ਸੱਤ ਵਜੇ ਤੱਕ ਮਾਰ ਸਾਹਿਬ ਚਾਰ ਨਾਲ ਜੁੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਇਹਨਾਂ ਤੋਂ ਬਾਅਦ ਕਥਾ ਕਰਨਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ। ਸੋ ਹਰ ਰੋਜ਼ ਗਵੀ ਸਾਹਿਬ ਦੀ ਕਥਾ ਕਰ ਰਹੇ ਨੇ, ਸੋ ਆਪ ਸੰਗਤਾਂ ਨੂੰ ਬੇਨਤੀ ਆ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾ ਕਰਿਆ ਕਰੋ। ਪ੍ਰਸ਼ਾਸਨ ਜੀ ਉਸ ਤੋਂ ਬਾਅਦ ਕੀਰਤਨ ਕਰਨਗੇ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਜਾਗੀ ਦੇ ਬਾਦਸ਼ਾਹ ਅੰਮ੍ਰਿਤਸਰ ਸਾਹਿਬ ਵਾਲੇ। ਸੋ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਸਾਡੇ ਪਾਸ ਸਤਸੰਗ ਜੀ ਤਕਰੀਬਨ 7 ਤਰੀਕ ਤੱਕ ਕੀਰਤਨ ਕਰ ਰਹੇ ਨੇ, ਸੋ ਸਭ ਸੰਗਤਾਂ ਜ਼ਰੂਰ ਹਾਜ਼ਰੀ ਭਰ ਕੇ ਇਸ ਸਭ ਦਾ ਲਾਭ ਉਠਾਉਣ ਦਾ ਯਤਨ ਕਰੋ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਜਗਤ ਸਾਹਿਬ ਦੀ ਕਥਾ ਹੈ ਉਹ 7 ਸਤੰਬਰ 2027 ਤੱਕ ਲਗਾਤਾਰ ਚੱਲਣੀ ਹੈ, ਸੋ ਆਪ ਸੰਗਤਾਂ ਜ਼ਰੂਰ ਹਾਜ਼ਰੀ ਭਰੋ ਅਤੇ ਆਪ ਗੁਰੂ ਮਹਾਰਾਜ ਚਰਨਾਂ ਦੀ ਬਖਸ਼ਣ ਦਾ ਧੰਨਵਾਦ ਕਰੀਏ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 11 ਸਤੰਬਰ ਤੋਂ ਲੈ ਕੇ 13 ਤੱਕ 11, 12, 13 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਨੂੰ ਜੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਹਾਜ਼ਰੀਆਂ ਭਰੋ ਅਤੇ ਇਸ ਸਮੇਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਲਾਭ ਉਠਾਉਣ ਦਾ ਯਤਨ ਕਰੋ। ਸਤਸੰਗਤ ਜੀ 7 ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸਾਹਿਬ ਗੁਰੂ ਅੰਮ੍ਰਿਤਸਰ ਸੱਚੇ ਪਾਤਸ਼ਾਹ ਜੀ ਦਾ, ਜੋ ਗੁਰੂ ਸਾਹਿਬ ਦੀ ਮਹਾਨ ਦੇਣ ਹੈ ਸਾਡੇ ਵਾਸਤੇ, ਉਹ ਜ਼ਰੂਰ 12 ਤਰੀਕ ਨੂੰ ਪਹੁੰਚੋ ਅਤੇ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਦਾਤਾਂ ਦਾ ਅਸੀਂ ਧੰਨਵਾਦ ਕਰੀਏ ਅਤੇ ਗੁਰੂ ਦੀਆਂ ਬਖਸ਼ੀਆਂ ਦਾਤਾਂ ਦਾ ਅਸੀਂ ਸ਼ੁਕਰੀਆ ਮਨਾਉਂਦੇ ਹੋਏ ਖੁਸ਼ੀਆਂ ਕਰਦੇ ਹੋਏ ਗੁਰੂ ਸਾਹਿਬ ਨਾਲ ਧੰਨਵਾਦ ਕਰੀਏ। ਔਰ ਸਤਸੰਗ ਜੀ ਭਾਈ ਸਾਹਿਬ ਤਿਆਰ ਨੇ, ਮੈਂ ਬੇਨਤੀ ਕਰਾਂਗੇ ਕਿ ਉਹ ਕੀਰਤਨ ਕਰਨ, ਅਸੀਂ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਫਿਰ ਇੱਕ ਨਾਮ ਤਾਰੇ ਸੰਸਾਰ ਮਾਲਕ ਜੀ, ਮੈਂ ਇਹ ਆਸ ਇਹੋ ਆਦਾ ਤੋਂ ਮੈਂ ਆਇਆ, ਸਰਣੀ ਆਇਆ, ਭਰੋਸੇ ਆਇਆ, ਜੋ ਪਾਵੇ ਤੋ ਰੱਖੋ ਸਵਾਮੀ ਮਾਰਗ, ਗੁਰਹਿ ਪਠਾਇਆ ਸਤਿਗੁਰ, ਆਇਓ ਸਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੀ ਹਮਾਰੀ ਸੋ ਇਨਿਕ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਕਿਮਕ ਨੀ। ਆਓ ਅਗਲੇ ਪ੍ਰੋਗਰਾਮ ਸਰਵਣ ਕਰੀਏ ਸਿੱਖ ਪੰਥ ਦੇ ਵਿਦਵਾਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਉਹਨਾਂ ਪਾਸੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੀ ਲੜੀਵਾਰ ਵਿਚਾਰ, ਗੁਰ ਇਤਿਹਾਸ ਸਿੱਖ ਇਤਿਹਾਸ ਸਰਵਣ ਕਰੀਏ, ਦਸ ਵਾਲੋ ਫਤਿਹ ਪੁਰਾਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹੋ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵਹਿਗੇ ਹਮ ਬਾਰਕ ਮੁਗਧ ਇਆਣ ਪਿਤਾ ਸਮਝਾਵਹਿਗੇ ਸੁਤ ਖਿਣ ਖਿਣ ਭੂਲ ਬਿਗਾਰ ਜਗਤ ਪਿਤ ਭਾਵਹਿਗੇ ਜੋ ਹਰ ਸਵਾਮੀ ਤੁਮ ਦੇਵ ਹੋ ਸੋਈ ਹਮ ਪਾਵਹਿਗੇ ਮੋਹ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵਹਿਗੇ ਜੋ ਹਰ ਭਾਵ ਹੈ ਭਗਤ ਤਿਨਾ ਹਰ ਭਾਵ ਹੈਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵਹਿਗੇ ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿਗੇ ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾਵਹਿਗੇ ਹਰ ਕੀ ਵਡਿਆਈ ਹੋ ਆਖ ਨਾ ਸਕ ਹੋ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਨ ਵਾਹਿਗੁਰੂ ਸਾਹਿਬ ਜੀ

ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿਚ ਹਾਜ਼ਰੀਆਂ ਭਰ ਕੇ ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿਚ ਸਤਿਗੁਰ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖ ਕੇ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਸ ਪਜੀਰ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਨ ਪੀਰ ਦਸਤਗੀਰ ਸਿੱਖ ਧਰਮ ਦੇ ਬਾਨੀ ਇਲਾਹੀ ਜੋਤ ਨਿਰੰਕਾਰ ਸਵਰੂਪ ਆਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਸ਼ਾਹਕਾਲ ਜਪ ਜੀ ਸਾਹਿਬ ਦੀ ਲੜੀਵਾਰ ਵਿਚਾਰ ਸਤਿਗੁਰ ਸਾਹਿਬ ਜੀ ਕਿਰਪਾ ਕਰਕੇ ਆਪ ਕਰਾਉਣ। ਹਰ ਪੌੜੀ ਦੇ ਉਸ ਤੜਾ ਤੱਤ ਤੇ ਹਰ ਫੁਰਮਾਨ ਦੇ ਜਿਰਹਾ ਉਹਦਾ ਸ਼ਬਦ ਨਾ ਹੋਵੇ ਤੇ ਉਹਦੀ ਅਖੀਰਲੀ ਪੰਕਤੀ ਚ ਤੱਤ ਪਾਵ। ਸਤਿਗੁਰੂ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਜੋ ਅਖੀਰਲੀ ਪੰਕਤੀ ਹੈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਲੁਧਿਆਣੇ ਦੇ ਵਿੱਚ ਵਿਚਾਰ ਹੋਈ ਸੀ, ਦੋਹਾਂ ਤਰ੍ਹਾਂ ਬੈਠੀਆਂ ਸੀ, ਬਹੁਤ ਸੋਹਣੀਆਂ ਦਲੀਲਾਂ ਸੀ। ਅਖੀਰ ਸਤਨਾਮ ਸਿੰਘ ਸਿੱਕੀ ਦਾ ਇਹ ਫੈਸਲਾ ਸੀ ਕਿ ਔਂਕੜ ਨੂੰ ਹੋੜਾ ਨਾ ਬਣਾਓ, ਤੁਸੀਂ ਔਂਕੜ ਬੋਲ ਸਕਦੇ ਜੀ, ਕਿਉਂਕਿ ਦਲੀਲਾਂ ਦੇ ਅੱਗੇ ਉਹ ਕਾਇਲ ਸੀਗੇ। ਗਾਉਣਾ ਹੋਵੇ ਨਾ ਫਿਰ ਲਘੂ ਨੂੰ ਦੀਰਘ, ਗੁਰੂ ਕੇ ਕੀਰਤਨੀਏ ਲਘੂ ਨੂੰ ਦੀਰਘ ਕਰ ਸਕਦੇ ਆ ਤੇ ਦੀਰਘ ਨੂੰ ਲਘੂ ਕਰ ਸਕਦੇ ਆ, ਉਹ ਸਿਰਫ ਜਦੋਂ ਗਾਇਆ ਜਾਣਾ ਹੋਵੇ ਕੀਰਤਨ ਦੇ ਰੂਪ ਦੇ ਵਿੱਚ। ਸਤਿਗੁਰ ਸਾਹਿਬ ਜੀ ਨੇ ਇਸ ਕਰਕੇ ਕੁਝ ਐਸੇ ਪਾਵਨ ਅਲਫਾਜ਼ ਨੇ ਜਿਨ੍ਹਾਂ ਨੂੰ ਦੋ ਦੋ ਮਾਤਰਾ ਲੱਗੀਆਂ ਹੋਈਆਂ ਨੇ। ਕਈ ਥਾਵਾਂ ਦੇ ਉੱਤੇ ਗੋਪਾਲ ਆਏਗਾ, ਗੱਗੇ ਨੂੰ ਔਂਕੜ ਵੀ ਹੋਏਗਾ ਤੇ ਗੱਗੇ ਨੂੰ ਹੋੜਾ ਵੀ ਹੋਏਗਾ।

ਦੋਵੇਂ ਇੱਕੋ ਘਰ ਦੇ ਸਵਰ ਨੇ, ਲੇਕਿਨ ਕੀਰਤਨੀਆਂ ਨੂੰ ਹੱਕ ਹੈ ਕਿ ਜੇ ਉਹਦੇ ਤਾਲ ਦੇ ਵਿੱਚ ਔਂਕੜ ਸੂਤ ਆਉਂਦਾ ਹੈ ਤੇ ਉਹ ਲਘੂ ਮਾਤਰਾ ਬੋਲ ਸਕਦਾ ਹੈ। ਜੇ ਉਹਦੇ ਤਾਲ ਦੇ ਵਿੱਚ ਹੋੜਾ ਦੀਰਘ ਮਾਤਰਾ ਹੈ, ਉਹ ਫਿੱਟ ਬੈਠਦਾ ਹੈ ਤੇ ਉਸ ਨੂੰ ਬੋਲ ਸਕਦਾ ਹੈ। ਲੇਕਿਨ ਉੱਥੇ ਦਲੀਲਾਂ ਤੋਂ ਬਾਅਦ ਇਹ ਵੀ ਰਿਜ਼ਲਟ ਆਇਆ ਸੀ ਕਿ ਪਾਠ ਪੜ੍ਹ ਲੱਗਿਆਂ ਦੀਰਘ ਨੂੰ ਲਘੂ ਨਹੀਂ ਕਰ ਸਕਦੇ, ਕਿਉਂਕਿ ਦੋਵੇਂ ਇੱਕੋ ਸਵਰ ਵਿੱਚ ਨੇ। ਔਂਕੜ ਦਾ ਹੀ ਹੋੜਾ ਬਣਦਾ ਹੈ ਦੀਰਘ ਸਵਰ ਜਿਹੜਾ ਹੈ, ਉਸ ਦੇ ਅਨੁਸਾਰ ਹੀ। ਸੋ ਜਦੋਂ ਪਾਠ ਪੜ੍ਹਨਾ ਹੋਵੇ, ਹਾਹੇ ਨੂੰ ਔਂਕੜ ਜਿਹੜਾ ਉਹ ਬੋਲਿਆ ਜਾਂਦਾ ਕਿ ਉਸ ਘਰ ਵਿੱਚ ਬੈਠਾ ਹੋਇਆ ਹੈ ਔਂਕੜ। ਹੁਕਮੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ, ਉਹਦੇ ਹੁਕਮ ਦੇ ਵਿੱਚ ਹੀ ਉਸਨੇ ਅਨੇਕਾਂ ਰਾਹ ਚਲਾਏ ਆ। ਹੁਣ ਸਤਿਗੁਰ ਸਾਹਿਬ ਜੀ, ਤੁਸੀਂ ਰਸਤਾ ਹੀ ਇੱਕ ਚਲਾਉਂਦੇ, ਜੇ ਪੇਪਰ ਹੀ ਨਾ ਹੋਵੇ ਹਰ ਇੱਕ ਨੇ ਕਹਿਣਾ ਮੈਂ ਪਾਸ। ਉਸ ਵਾਹਿਗੁਰੂ ਨੇ ਇਸ ਸੰਸਾਰ ਦੇ ਵਿੱਚ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਏ, ਜਿੱਥੇ ਉਹਨੇ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ ਉੱਥੇ ਪੰਜ ਧਾਤੂ ਵੀ ਆਪ ਪਾਏ ਨੇ ਕਿ ਜੇ ਤੇਰਾ ਮੇਰੇ ਨਾਲ ਪਿਆਰ ਹੋਇਆ ਫਿਰ ਤੂੰ ਇਹਨਾਂ ਪੰਜਾਂ ਨੂੰ ਕੱਟ ਕੇ ਮੇਰੇ ਕੋਲ ਆ ਜਾਏਗਾ, ਲੇਕਿਨ ਜੇ ਤੂੰ ਇਹਨਾਂ ਪੰਜਾਂ ਚ ਹੀ ਰਿਹਾ ਫਿਰ ਤੂੰ ਕੱਲ੍ਹ ਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਪਿਆਰ ਕਰਦਾ ਸੀ। ਪਿਆਰ ਤਾਂ ਘਾਟੀ ਚੜ੍ਹਨੀ ਪੈਂਦੀ ਹੈ, ਰਸਤੇ ਤੇ ਸਾਰੇ ਉਸ ਦੀ ਚਲਾਏ ਹੋਏ ਨੇ, ਪਰ ਇੱਕ ਰਸਤਾ ਇਹੋ ਜਿਹਾ ਹੈ ਜਿਸ ਰਸਤੇ ਦੇ ਉੱਤੇ ਤੇਰਾ ਜਨਮ ਸਫਲ ਹੁੰਦਾ, ਤੇਰਾ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ, ਔਰ ਜਿਸ ਰਸਤੇ ਤੇ ਬੈਠਾ ਤੈਨੂੰ ਪਰਮੇਸ਼ਰ ਉਡੀਕਦਾ ਹੈ। ਕੁਛ ਵਿਚਾਰਾਂ ਸਾਡੀਆਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਬਹੁਤ ਸਮਝਣ ਦੀ ਲੋੜ ਹੁੰਦੀ ਹੈ, ਜਿਵੇਂ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਏ, ਬਿਪ ਸੁਦਾਮਾ ਦਾਲ ਦੀ, ਬਾਲ ਸਿਖਾਈ ਮਿੱਤਰ ਸਦਾ ਹੈ, ਲਾਗੂ ਹੋਈ ਬਾਹਮਣੀ ਮਿਲ ਜਗਦੀਸ ਦਰਦਰ ਗਵਾਏ। ਸਾਡੇ ਉਸਤਾਦ ਜੀ ਜੋ ਸਾਨੂੰ ਇਹ ਪੜ੍ਹਾਉਂਦੇ ਸੀਗੇ, ਬੜੇ ਬਾ ਕਮਾਲ ਦੇ ਉਹ ਇਹਦੇ ਅਰਥ ਕਰਦੇ ਹੁੰਦੇ ਸੀ, ਔਰ ਸਤਿਗੁਰ ਸਾਹਿਬ ਜੀ ਦੀ ਬਾਣੀ ਵਿੱਚੋਂ ਪ੍ਰਮਾਣ ਦੇ ਕੇ ਅਰਥ ਕਰਦੇ ਸੀ। ਉਹਨਾਂ ਨੇ ਸਾਨੂੰ ਇੱਥੇ ਆ ਕੇ ਇੱਕ ਪ੍ਰਮਾਣ ਦਿੱਤਾ ਕਿ ਸਤਿਗੁਰਾਂ ਦੀ ਇਲਾਹੀ ਬਾਣੀ ਵਿੱਚ ਪਾਵਨ ਅਲਫਾਜ਼ ਦੇ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰਿਸ਼ਟਾਈ ਦੇ ਅਦਮ ਨੀਚ ਚੰਡਾਲਣੀ ਉਹ ਬ੍ਰਾਹਮਣੀ ਬਣ ਗਈ, ਦੁਨਿਆਵੀ ਤੌਰ ਦੇ ਉੱਤੇ ਆ ਕਿ ਕੋਈ ਘਰ ਵਾਲਾ ਸਰਪੰਚ ਹੋਵੇ ਤੇ ਉਸ ਦੀ ਘਰਵਾਲੀ ਨੂੰ ਸਰਪੰਚ ਨਹੀਂ ਲੋਕੀ ਸਹਿਜੇ ਆਖਦੇ ਆ, ਬੰਦਾ ਥਾਣੇਦਾਰ ਹੋਵੇ ਘਰਵਾਲੀ ਨੂੰ ਥਾਣੇਦਾਰ ਨਹੀਂ ਕਹਿੰਦੇ, ਬੰਦਾ ਬ੍ਰਾਹਮਣ ਹੋਵੇ ਤੇ ਉਹਦੀ ਘਰਵਾਲੀ ਨੂੰ ਬ੍ਰਾਹਮਣੀ ਕਹਿ ਦਿੰਦੇ। ਹੁਣ ਬ੍ਰਾਹਮਣੀ ਇੱਥੇ ਕੀ ਹੈ ਵੀ ਉੱਚੀ ਮੱਤ, ਅਦਮ ਕੀ ਹੈ ਨੀਚ ਬਿਰਤੀ, ਜਿਹੜੀ ਬਿਰਤੀ ਉਸ ਪਰਮੇਸ਼ਰ ਵੱਲੋਂ ਟੁੱਟੀ ਹੋਵੇ ਤੇ ਵਿਸ਼ਿਆਂ ਵਿਕਾਰਾਂ ਚ ਲੱਗੀ ਹੋਵੇ, ਲੇਕਿਨ ਉਹ ਨੀਚ ਬਿਰਤੀ ਗੁਰੂ ਮਿਲ ਜਾਵੇ ਤੇ ਗੁਰੂ ਦੇ ਨਾਲ ਲੱਗ ਕੇ ਉਹ ਪਰਮੇਸ਼ਰ ਵਾਲੇ ਪਾਸੇ ਨੂੰ ਤੁਰ ਪਵੇ ਤੇ ਉਹੀ ਉੱਚੀ ਹੈ। ਲਾਗੂ ਹੋਈ ਬਾਹਮਣੀ ਮਿਲ ਜਗਦੀਸ ਦਿਦਰ ਗੁਆਏ, ਕਿਹੜੀ ਬਿਰਤੀ ਉੱਚੀ ਬਿਰਤੀ ਲਾਗੂ ਹੋਈ, ਉਸ ਵਾਹਿਗੁਰੂ ਨਾਲ ਮਿਲਾਪ ਹੋਇਆ, ਜਦੋਂ ਉਸ ਪਾਸੇ ਦੀ ਉੱਚੀ ਬਿਰਤੀ ਹੋਈ ਫਿਰ ਉਸ ਪਾਸੇ ਨੂੰ ਤੁਰਦੀ ਹੈ ਕਿ ਮੇਰਾ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਹੋਵੇ। ਚਲਦਾ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ,
ਜਦੋਂ ਉਸ ਪਾਸੇ ਨੂੰ ਤੁਰਦਾ ਹੈ, ਉਹ ਵਾਹਿਗੁਰੂ ਅਕਾਲ ਪੁਰਖ ਸਰਬ ਸਾਂਝਾ ਪਿਤਾ ਸਾਡਾ ਆਪਣੇ ਹੱਥ ਜੀਵ ਨੂੰ ਉਡੀਕਦਾ ਹੈ। ਦੁਨੀਆਂ ਦੇ ਵਿੱਚ ਇੱਕ ਗੁਣ ਵੀ ਹੈ ਕਿ ਬੱਚਾ ਹੋਵੇ ਛੋਟਾ, ਉਹ ਲਿਬੜਿਆ ਹੋਵੇ, ਉਹਦੇ ਕੋਈ ਚਾਚੇ ਤਾਏ ਕਨਸੋ ਕਰ ਸਕਦੇ ਆ, ਪਰ ਕਦੀ ਮਾਂ ਪਿਓ ਜਿਹੜਾ ਉਹ ਕਨਸੋ ਨਹੀਂ ਕਰਦਾ। ਉਹ ਮਾਂ ਪਿਓ ਵੱਲ ਜਾਣ ਦੀ ਦੇਰੀ ਹੈ, ਉਹ ਆਪਣੀਆਂ ਬਾਹਾਂ ਚ ਲੈਂਦਾ ਹੈ, ਦੂਰੋਂ ਦੇ ਡੰਡੌਤ ਕਰ ਛੰਡ ਸਿਘਾਸਨ ਹਰ ਦੀਆ, ਕਿ ਜਦੋਂ ਉਹ ਵਾਹਿਗੁਰੂ ਦੇਖਦਾ ਹੈ ਕਿ ਉਹ ਜੀਵ ਪੁੱਤਰ ਮੇਰੇ ਕੀਤੇ ਵਾਅਦੇ ਅਨੁਸਾਰ ਮੇਰੇ ਵੱਲ ਆਇਆ ਹੈ, ਤੇ ਉਹ ਸਿੰਘਾਸਨ ਛੱਡ ਕੇ ਉਸ ਆਪਣੀਆਂ ਬਾਹਾਂ ਚ ਲੈਂਦਾ। ਉਹ ਰਸਤਾ ਜਿਹੜਾ ਹੈ, ਉਸ ਰਸਤੇ ਨੂੰ ਉਹ ਕਮੀ ਦੇ ਹੁਕਮ ਦੇ ਵਿੱਚ ਸਿੱਖ ਨੇ ਪ੍ਰਵਾਨ ਕਰਨਾ, ਜਿਸਨੇ ਉਹਦਾ ਹੁਕਮ ਮੰਨਿਆ। ਉਹ ਰਸਤਾ ਹੈ ਪਿਆਰ ਦਾ। ਉਸ ਨੂੰ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਹੈ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਾਡੇ ਇਤਿਹਾਸ ਚ ਇੱਕ ਵਾਰਤਾ ਪਈ ਹੈ, ਆਨੰਦਪੁਰ ਸਾਹਿਬ ਦੀ ਧਰਤੀ, ਗੁਰੂ ਕੇ ਕੀਰਤਨੀਆਂ ਨੇ ਇਸ ਸਵਈਏ ਦਾ ਕੀਰਤਨ ਕੀਤਾ। ਕਿਸੇ ਸਿੱਖ ਨੂੰ ਸ਼ੰਕਾ ਨਹੀਂ ਗਾ, ਸਾਨੂੰ ਸ਼ੰਕੇ ਬਹੁਤੇ ਹੁੰਦੇ ਆ, ਲੇਕਿਨ ਇਹ ਵਿਚਾਰ ਜ਼ਰੂਰ ਹੈ ਕਿ ਕੋਈ ਕਾਬਲ ਤੋਂ ਆਇਆ ਹੈ, ਕੋਈ ਲਾਹੌਰ ਤੋਂ ਆਇਆ ਹੈ, ਕੋਈ ਮੁਲਤਾਨ ਤੋਂ ਆਇਆ ਹੈ, ਕੋਈ ਕਿਸੇ ਪਾਸਿਓਂ ਆਇਆ ਹੈ, ਗੁਰੂ ਸਾਨੂੰ ਕਿਵੇਂ ਲੈਣ ਗਿਆ ਹੋਏਗਾ। ਇਸ ਵਿਚਾਰ ਨੂੰ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਅੱਗੇ ਰੱਖਿਆ ਹੈ ਕਿ ਜੋ ਬਚਨ ਭਾਈ ਗੁਰਦਾਸ ਜੀ ਨੇ ਫਰਮਾਏ ਨੇ, ਜਿਨ੍ਹਾਂ ਨੂੰ ਪ੍ਰਵਾਨ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ, ਸਾਨੂੰ ਇਹਦੀ ਸਮਝ ਨਹੀਂ ਆਈ, ਆਪ ਕਿਰਪਾ ਕਰਕੇ ਸਮਝਾਓ। ਸਤਿਗੁਰ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਸੱਦਿਆ ਔਰ ਭਾਈ ਸਾਹਿਬ ਨੂੰ ਆ ਕੇ ਕਿਹਾ ਕਿ ਤੁਸੀਂ ਸਿੱਖਾਂ ਨੂੰ ਭਾਈ ਸਾਹਿਬ ਦੇ ਇਹ ਸਾਰੇ ਸਵਈਏ ਦੇ ਅਰਥ ਸਾਂਝੇ ਕਰਾਓ, ਆਪਾਂ ਇੱਕ ਦੇ ਕਰਾਂਗੇ। ਹੁਣ ਭਾਈ ਨੰਦ ਲਾਲ ਜੀ ਨੂੰ ਕਿਉਂ ਆਖਿਆ, ਆਪ ਕਿਉਂ ਨਹੀਂ ਆਖਿਆ, ਕੀਤੇ ਆਪ ਸਾਹਿਬ ਜੀ ਨੇ, ਕਿ ਕਈਆਂ ਨੇ ਕਹਿਣਾ ਸੀਗਾ ਕਿ ਜਿਹੜੀ ਅਵਸਥਾ ਭਾਈ ਗੁਰਦਾਸ ਜੀ ਕੋਲੇ ਸੀ, ਅੱਜ ਵੀ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੀ ਉਹ ਅਵਸਥਾ ਸੀ ਅੱਜ ਕਿਸੇ ਸਿੱਖ ਕੋਲ ਨਹੀਂ ਹੈਗੀ, ਪਰ ਇਲਾਹੀ ਬਾਣੀ ਦਾ ਫਰਮਾਨ ਹੈ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ, ਕਿ ਸਮੇਂ ਸਮੇਂ ਤੇ ਵਾਹਿਗੁਰੂ ਨੇ ਆਪਣੇ ਪਿਆਰੇ ਜਿਹੜੇ ਆ ਉਹ ਪੈਦਾ ਕੀਤੇ ਹੋਏ ਨੇ। ਔਰ ਪਿੱਛੇ ਸੰਘਰਸ਼ ਦੇ ਵਿੱਚ ਤੁਰਿਆ ਹੋਇਆ ਸਿੱਖਾਂ ਨੇ ਇਹੋ ਜਿਹੀ ਅਵਸਥਾ ਸੀ, ਜਿੱਥੇ ਸੀਏ ਸਟਾਫ ਚ ਲੋਕਾਂ ਦੇ ਕੁਰਲਾਟ ਪੈਂਦੇ ਸੀ, ਉੱਥੇ ਉਹ ਕਈ ਕੌਤਕ ਕਈ ਇਲਾਹੀ ਬੋਲ ਇਹੋ ਜਿਹੇ ਬੋਲਦੇ ਸੀ ਕਿ ਜ਼ਾਲਮ ਵੀ ਜਿਹੜੇ ਹੈਰਾਨ ਹੁੰਦੇ ਸੀ। ਭਾਈ ਨੰਦ ਲਾਲ ਜੀ ਨੇ ਕਿਹਾ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਉਹਨਾਂ ਬਚਨਾਂ ਨੂੰ ਆਪਣੀ ਬਾਣੀ ਚ ਕੋਟ ਕੀਤਾ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਪ੍ਰਵਾਨ ਕੀਤਾ, ਤਾਂ ਕਿ ਸਿੱਖਾਂ ਨੂੰ ਜਿਹੜੀ ਨਾ ਸਮਝ ਆਉਂਦੀ ਰਹੇ ਵੀ ਅਸੀਂ ਕਿਸ ਰਸਤੇ ਦੇ ਉੱਤੇ ਕਿਹੜਾ ਪੈਰ ਜਿਹੜਾ ਹੈ ਪੁੱਟਣਾ, ਜਿਸ ਰਸਤੇ ਦੇ ਉੱਤੇ ਉਹ ਵਾਹਿਗੁਰੂ ਵੇਖ ਕੇ ਇਸ ਜੀਵ ਨੂੰ ਵਿਕਸਾ, ਵੇ ਪ੍ਰਵਾਹ ਜਿਹੜਾ ਜਿਹਨੂੰ ਕਿਸੇ ਪ੍ਰਵਾਹ ਨਾ ਹੀ ਕਿਸੇ ਕਰੀ ਬਾਜ ਸੱਚੇ ਨਾ, ਉਹ ਖੁਸ਼ ਹੋ ਜਾਂਦਾ ਕਿ ਮੇਰਾ ਜੀਵ ਪੁੱਤਰ ਆਇਆ ਹੈ। ਉਸ ਰਸਤੇ ਨੂੰ ਬਿਆਨ ਕੀਤਾ ਭਾਈ ਨੰਦ ਲਾਲ ਜੀ ਨੇ, ਮੰਜ਼ਲੇ ਇਸ਼ਕ ਦਰਾਜ, ਮੰਜ਼ਲ ਕਹਿੰਦੇ ਟਿਕਾਣੇ ਨੂੰ, ਇਸ਼ਕ ਕਹਿੰਦੇ ਆ ਪਿਆਰ ਨੂੰ, ਦਰਾਜ ਕਹਿੰਦੇ ਬਹੁਤ ਲੰਬੇ ਨੂੰ। ਸਿੱਖੋ, ਉਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਘਰ ਦਾ ਜਿਹੜਾ ਟਿਕਾਣੇ ਦੀ ਰਸਤਾ ਹੈ ਉਹ ਬਹੁਤ ਲੰਬਾ ਹੈ। ਬਾ ਪਾ ਨਾ ਤੁਆ ਰਫਤ,
ਫਾਰਸੀ ਚ ਬਾ ਕਹਿੰਦੇ ਆ ਨਾਲ, ਪਾ ਕਹਿੰਦੇ ਆ ਇਹਨਾਂ ਪੈਰਾਂ ਨੂੰ ਚਰਨਾਂ ਨੂੰ, ਨਾ ਨਹੀਂ ਰਫਤ ਪਹੁੰਚਣ ਕਿ ਇਹਨਾਂ ਕਦਮਾਂ ਦੇ ਨਾਲ। ਹਾਲਾਂਕਿ ਇਹ ਕਦਮ ਬਹੁਤ ਚੰਗੇ ਆ, ਇਹ ਨਹੀਂ ਕਿ ਇਹ ਕਦਮ ਜਿਹੜੇ ਗੁਰੂ ਘਰ ਵੱਲੋਂ ਅਸੀਂ ਪੁੱਟੇ ਨੇ, ਇਹਨਾਂ ਕਬਜ਼ਾ ਨੂੰ ਬੜਾ ਮੁਬਾਰਕ ਲਿਖਿਆ ਹੈ, ਲੇਕਿਨ ਇਹ ਉਹ ਕਦਮ ਨਹੀਂ ਹੈਗੇ ਜਿਹੜੇ ਕਦਮ ਨਾਲ ਤੂੰ ਇੱਕ ਹੀ ਕਦਮ ਪੁੱਟੇ ਤੇ ਉਹ ਵਾਹਿਗੁਰੂ ਖੁਸ਼ ਹੋਇਆ ਤੈਨੂੰ ਆਪਣੇ ਸੀਨੇ ਨਾਲ ਲਵੇ। ਬਾ ਪਾ ਨਾ ਟੋਆ ਰਫਤ ਸਾਰ ਕਦਮ ਸਾਜ, ਕਿ ਤੂੰ ਆਪਣੇ ਸਿਰ ਦੀ ਭੇਟਾ ਜਿਹੜੀ ਏ ਉਹ ਲਾ ਦੇ। ਜਦੋਂ ਤੂੰ ਸਿਰ ਦਾ ਕਦਮ ਪੁੱਟੇਂਗਾ ਉਦੋਂ ਫਿਰ ਤੂੰ ਆਪਣੀ ਮਰਜ਼ੀ ਨਹੀਂ ਵਰਤੇਗਾ, ਉਦੋਂ ਕੇਵਲ ਉਸ ਹੁਕਮੀ ਦੇ ਹੁਕਮੇ ਚੱਲੇਗਾ। ਉਦੋਂ ਦੁਨੀਆਂ ਦੀ ਪਰਵਾਹ ਨਹੀਂ ਹੋਏਗੀ ਕਿ ਦੁਨੀਆਂ ਮੈਨੂੰ ਕੀ ਕਹਿੰਦੀ ਏ, ਲੋਕ ਮੈਨੂੰ ਕੀ ਕਹਿੰਦੇ ਆ। ਉਦੋਂ ਕੇਵਲ ਇਹ ਹੋਏਗਾ ਕਿ ਨਹੀਂ, ਮੇਰੇ ਗੁਰੂ ਨੇ ਮੈਨੂੰ ਇਹ ਹੁਕਮ ਸੁਣਾਇਆ ਉਸ ਵਾਹਿਗੁਰੂ ਦਾ, ਬਸ ਮੈਂ ਗੁਰੂ ਦੇ ਹੁਕਮੇ ਚੱਲਣਾ ਹੈ, ਦੁਨੀਆਂ ਨੇ ਜੋ ਕਹਿਣਾ ਉਹ ਮੈਨੂੰ ਕਹਿ ਲਵੇ। ਸਾਰ ਕਦਮ ਸਾਜ, ਤੇ ਜਦੋਂ ਸਿਰ ਦਾ ਕਦਮ ਪੁੱਟਿਆ ਤਉ ਦਰ ਆ ਯਾਰ ਛਵੀ, ਉਹ ਪਿਆਰਾ ਇੰਨਾ ਵਿਕਸ ਵਿਕਾਸ ਵਿੱਚ ਹੁੰਦਾ ਹੈ ਕਿ ਅਸੀਂ ਉੱਥੇ ਨਹੀਂ ਪਹੁੰਚ ਸਕਦੇ। ਉੱਥੇ ਕੇਵਲ ਤੇ ਕੇਵਲ ਉਹ ਆਉਂਦਾ ਹੈ ਕਰੋੜਾ ਕਦਮ ਚੱਲ ਕੇ, ਤੇ ਉਹ ਫਿਰ ਵਾਹਿਗੁਰੂ ਲੈ ਜਾਂਦਾ ਹੈ। ਉਸ ਦਿਨ ਜੀਵ ਪ੍ਰਵਾਨ ਚੜ੍ਹਦਾ ਹੈ ਜਿਸ ਦਿਨ, ਉਸ ਦਿਨ ਉਹ ਅਵਸਥਾ ਹੁੰਦੀ ਹੈ। ਉਸ ਦਿਨ ਕੋਈ ਪੁੱਛੇ ਕਿ ਉਸ ਵਾਹਿਗੁਰੂ ਦੀ ਤਾਕਤ ਕਿੰਨੀ ਹੈ, ਗਾਵੈ ਕੋ ਤਾਣ। ਦੁਨੀਆਂ ਦੀ ਬਿਰਤੀ ਵਾਲੇ ਜਿਹੜੇ ਆ ਉਹਨਾਂ ਨੇ ਬਿਆਨ ਆਪਣੇ ਆਪ ਨੂੰ ਪਰਮੇਸ਼ਰ ਅਖਾਉਣ ਦੀ ਵਿਉਰਤ ਕੀਤੀ ਹੈ। ਐਸੇ ਨੇ ਜਿਨ੍ਹਾਂ ਨੇ ਆਖਿਆ ਕਿ ਮੈਂ ਹੀ ਹਾਂ, ਔਰ ਸਮੇਂ ਤੋਂ ਪਹਿਲਾਂ ਵੀ ਸੀਗੇ ਤੇ ਅੱਜ ਵੀ ਇਹੋ ਜਿਹੇ ਕਈ ਵਾਰੀ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਇਸ ਤਰ੍ਹਾਂ ਹੈ, ਇੰਨੀ ਤਾਕਤ ਤੇ ਅਸੀਂ ਹਾਂ ਉਹ ਰੂਪ। ਲੇਕਿਨ ਉੱਥੇ ਪਹੁੰਚਿਆ ਹੋਇਆ ਜਿਹੜਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੀ ਅਵਸਥਾ ਨੂੰ ਇਉਂ ਬਿਆਨ ਕਰਦਾ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਹੈ ਕਿ ਭਾਈ ਉਹਦੀ ਤਾਕਤ ਕੌਣ ਗਾਵੇ। ਜਿੰਨੀ ਤਾਕਤ ਉਸ ਵਾਹਿਗੁਰੂ ਕਹੇ ਉਹਦੀ ਸਮਰੱਥਾ ਦਾ ਕੋਈ ਹੋਰ ਹੈ ਨਹੀਂ ਆ। ਸਾਡੀ ਦੋ ਵਾਰੀ ਬਹਿਸ ਹੋਈ ਹੈ ਜਿਹੜੇ ਅਪਖੰਡੀ ਹਨੇਰਮੈਲੀਆ ਨੂਰਮੈਲੀਆ ਕਹਿੰਦੀ ਹੈ ਹਨੇਰਮੈਲੀਆ ਕਹਿੰਦੇ ਹੁੰਦੇ। ਜਦੋਂ ਇਹਨਾਂ ਨੇ ਸਮਾਗਮ ਕਰਨਾ ਸੀ ਇੱਕ ਵਾਰੀ ਮੋਗੇ ਦੇ ਵਿੱਚ ਰੌਲਾ ਪਿਆ ਤੇ ਇਹਨਾਂ ਨੇ ਕਹਿਤਾ ਜੀ ਸਿੱਖਾਂ ਨੂੰ ਟੇਬਲ ਟਾਕ ਕਰਨੀ ਆਉਂਦੀ ਨਹੀਂ। ਦੂਜੀ ਵਾਰੀ ਫਰੀਦਕੋਟ ਦੇ ਵਿੱਚ ਡੀਸੀ ਸਾਹਿਬ ਨੇ ਨਿਯਤ ਕਰਤਾ ਸੀ ਕਿ ਪੰਜ ਸਿੱਖ ਹੋਣਗੇ ਤੇ ਪੰਜ ਤੁਹਾਡੇ ਹੋਣਗੇ, ਤੁਹਾਡੀ ਬਹਿਸ ਕਰਾਈ ਜਾਊਗੀ। ਵਿੱਚ ਪੁਲਿਸ ਅਫਸਰ ਵੀ ਬੈਠੇ ਹੋਏ ਸੀ। ਸਤਿਗੁਰ ਨੇ ਕਿਰਪਾ ਕੀਤੀ, ਉਹਨਾਂ ਪੰਜਾਂ ਵਿੱਚ ਦਾਸ ਨੂੰ ਮਾਣ ਪ੍ਰਾਪਤ ਹੋਇਆ ਸੀ ਤੇ ਤਕਰੀਬਨ ਸਤਿਗੁਰ ਨੇ ਸਾਰੀ ਬਹਿਸ ਹੀ ਦਾਸ ਕੋਲੋਂ ਕਰਾਈ। ਉਹ ਅੱਧੀਆਂ ਪੰਕਤੀਆਂ ਪੜਨਗੇ ਇਹੋ ਜਿਹੇ ਵਿਸ਼ੇ ਤੇ ਆ ਕੇ। ਉਹਨਾਂ ਨੇ ਪੰਕਤੀ ਪੜੀ ਸੁਖਮਨੀ ਸਾਹਿਬ ਦੀ, ਦੂਸਰ ਹੋਏ ਤਾਂ ਸੋਝੀ ਪਾਏ। ਜਿਸੀ ਸਾਹਿਬ ਕਹਿਣ ਲੱਗੇ ਗੁਰਬਾਣੀ ਦੀ ਪੰਕਤੀ, ਪੰਕਤੀ ਤਾਂ ਗੁਰਬਾਣੀ ਦੀ ਹੈ ਪਰ ਅਰਥ ਇਹਦੇ ਨਾਲ ਸੰਪੂਰਨ ਨਹੀਂ ਹੁੰਦੇ। ਕਿਉਂ? ਹਾਂ, ਡੀਸੀ ਬਹੁਤ ਸਿਆਣੇ ਹੁੰਦੇ ਆ ਪਰ ਜ਼ਰੂਰੀ ਨਹੀਂ ਕਿ ਡੀਸੀ ਬਾਣੀ ਦੇ ਬਾਰੇ ਜਾਣਦੇ ਹੋਣ। ਜੀ ਇਹਦੇ ਨਾਲ ਪੰਕਤੀ, ਤਾਂ ਕਿ ਗਤ ਮਿਤ ਕਹੀ ਨਾ ਜਾਏ, ਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਤਾਕਤ ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹਦੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ। ਉਹਨੂੰ ਕੇਵਲ ਬੇਅੰਤ ਬੇਅੰਤ ਕਹਿਣਾ ਪਏਗਾ। ਗਾਵੈ ਕੋ ਤਾਣ ਹੋਵੈ ਕਿਸੇ ਤਾਣ, ਜੇ ਕਿਸੇ ਵਿੱਚ ਓਨੀ ਤਾਕਤ ਹੋਵੇ ਤਾਂ ਹੀ ਅਗਿਆਨ ਕਰੇ, ਤੇ ਇਹਨੂੰ ਓਨੀ ਜੋ ਉਹਦੇ ਵਰਗਾ ਉਹ ਯੋਧਰ ਕੋਈ ਹੋਰ ਨਹੀਂ ਹੈਗਾ, ਉਹ ਇੱਕ ਹੀ ਹੈ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਤੇ ਵੀ ਇਹ ਸਵਾਲ ਆਇਆ ਸੀ ਮੁਲਤਾਨ ਦੇ ਵਿੱਚ। ਮੁਲਤਾਨ ਦੇ ਪੀਰ ਜਿਹੜੇ ਸੀਗੇ
ਜਿਹੜਾ ਵੀ ਉੱਥੇ ਜਾਂਦਾ ਸੀ ਉਹ ਪਹਿਲਾਂ ਰਮਜ ਵਿੱਚ ਸਵਾਲ ਕਰਦੇ ਸੀ। ਜੇ ਉਹ ਰਮਜ ਸਮਝ ਗਿਆ ਠੀਕ ਏ, ਮੁੜਿਆ ਆਇਆ, ਨਹੀਂ ਤੇ ਉਹ ਐਂ ਮੋੜ ਦਿੰਦੇ ਸੀ। ਬਖਤਿਆਰ ਕਾਕੀ ਤੱਕ ਨੂੰ ਵੀ ਉਹਨਾਂ ਮੋੜ ਦਿੱਤਾ ਸੀਗਾ ਤੇ ਬਖਤਿਆਰ ਕਾਕੀ ਦੇ ਅੱਗੇ ਉਹਨਾਂ ਨੇ ਜੋੜਾ ਬਾਹਰ ਨੂੰ ਲਾ ਕੇ ਰੱਖ ਦਿੱਤਾ ਸੀ। ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉਹਨਾਂ ਦੇ ਸਵਾਲ ਤੋਂ ਪਹਿਲਾਂ ਰਮਜ ਪਾਈ ਉੱਥੇ ਜਾ ਕੇ ਉੱਥੇ ਕਿ ਆਪ ਨੇ ਆਪਣਾ ਸਫ਼ਰ ਸ਼ਮਸ਼ਾਨ ਘਾਟ ਤੋਂ ਸ਼ੁਰੂ ਕੀਤਾ। ਸ਼ਮਸ਼ਾਨ ਘਾਟ ਤੋਂ ਭਾਵ ਕਿਵੇਂ ਆਪਾ ਮਾਰਿਆ, ਆਪਣੇ ਆਪ ਨੂੰ ਖਤਮ ਕੀਤਾ ਹੈ, ਉਹ ਗੁਰੂ ਨਾਨਕ ਸਾਹਿਬ ਦੀ ਰਮਜ ਨਹੀਂ ਸਮਝ ਸਕੇ। ਉਹਨਾਂ ਨੇ ਉਸ ਗੱਲ ਦਾ ਜਵਾਬ ਨਹੀਂ ਦਿੱਤਾ ਹੈਗਾ ਤੇ ਗੁਰੂ ਨਾਨਕ ਸਾਹਿਬ ਅੱਗੇ ਦੁੱਧ ਦਾ ਕਟੋਰਾ ਭਰ ਕੇ ਲੈ ਕੇ ਆਏ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਚਮੇਲੀ ਦੁੱਧ ਵਿੱਚ ਮਿਲਾ ਦਿੱਤੀ, ਉਹਨਾਂ ਦੀ ਰਮਜ ਦਾ ਜਵਾਬ ਦੇ ਦਿੱਤਾ। ਉਹਨਾਂ ਨੇ ਅਗਲਾ ਸਵਾਲ ਜਿਹੜਾ ਸੀਗਾ ਉਹ ਬੋਲ ਕੇ ਕੀਤਾ ਸੀ ਵੀ ਹੁਣ ਤੁਹਾਡੇ ਤੁਸੀਂ ਰਮਜ ਨਾਲ ਸਾਨੂੰ ਜਵਾਬ ਦੇ ਦਿੱਤਾ, ਲੇਕਿਨ ਸਾਡੇ ਕੋਲ ਇੰਨਾ ਗਿਆਨ ਏ ਕਿ ਅਸੀਂ ਤੁਹਾਡੇ ਕੋਲ ਬੋਲ ਕੇ ਸਵਾਲ ਕਰਾਂਗੇ। ਮੁਸਲਮਾਨਾਂ ਜ਼ਿਆਦਾ ਫਾਰਸੀ, ਅਰਬੀ ਤੇ ਉਰਦੂ ਵਰਤਿਆ ਜਾਂਦਾ, ਉਹਨਾਂ ਨੇ ਫਾਰਸੀ ਵਰਤੀ। ਆ ਕੁਦਾਮ ਛੈ ਅਸਤ ਗਰ ਖੁਦਾ ਖੁਦ ਖੁਦਾਏ ਵਲੇ ਪੈਦਾ ਨਵੇਂ ਸਵਾਦ। ਕੋਈ ਇਹੋ ਜਿਹੀ ਵਸਤੂ ਹੈ ਜਿਹੜੀ ਖੁਦਾ ਪੈਦਾ ਨਾ ਕਰਦੇ, ਖੁਦਾ ਚਾਹੁੰਦਾ ਹੋਵੇ? ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਹਾਂ, ਇੱਕ ਵਸਤੂ ਇਹੋ ਜਿਹੀ ਹੈ ਕਿ ਖੁਦਾ ਵੀ ਚਾਹੇ ਤੇ ਖੁਦਾ ਪੈਦਾ ਨਹੀਂ ਕਰ ਸਕਦਾ। ਤੇ ਉਹਨਾਂ ਪੀਰਾਂ ਦਾ ਸਵਾਲ ਸੀ ਉਹ ਕਿਹੜੀ ਵਸਤੂ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜਵਾਬ ਦਿੱਤਾ ਸੀ ਆ ਖੁਦਾ ਸ਼ੈ ਅਸਤ। ਖੁਦਾ ਖੁਦ ਇਹੋ ਜਿਹੀ ਚੀਜ਼ ਏ, ਗਰ ਖੁਦਾ ਖੁਦ ਖਵਾਇਦ, ਉਸ ਖੁਦਾ ਦੀ ਆਪਣੀ ਖਾਹਿਸ਼ ਹੋ ਜਾਵੇ ਕਿ ਦੂਜਾ ਖੁਦਾ ਪੈਦਾ ਕਰਨਾ ਹੈ। ਆ ਖੁਦਾ ਸ਼ੈ ਅਸਤ ਗਰ ਖੁਦਾ ਖੁਦ ਖਵਾਇਦ ਦੀਗਰੇ ਖੁਦਾ ਵਲੇ ਨਵੇਂ ਪੈਦਾ ਸ਼ਵਦ, ਖੁਦਾ ਵੀ ਦੂਜਾ ਖੁਦਾ ਪੈਦਾ ਨਹੀਂ ਕਰ ਸਕਦਾ। ਜਦੋਂ ਦੂਜਾ ਹੀ ਕੋਈ ਨਹੀਂ ਹੈਗਾ ਫਿਰ ਉਹਦੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ। ਗਾਵੈ ਕੋ ਦਾਤ ਜਾਣੇ ਨੀ ਸਾਨ, ਹਾਂ ਜਿੰਨੀਆਂ ਕਿਸੇ ਨੂੰ ਉਹ ਦਾਤਾਂ ਬਖਸ਼ਦਾ, ਜਿੰਨੀਆਂ ਕਿਸੇ ਨੂੰ ਦਾਤਾਂ ਦਾ ਗਿਆਨ ਹੈ, ਹਾਲਾਂਕਿ ਉਹਦੀਆਂ ਦਾਤਾਂ ਦੇ ਅੱਗੇ ਵੀ ਤੂੰ ਆਖੇ ਕਿ ਉਹਦੀਆਂ ਦਾਤਾਂ ਦਾ ਅੰਤ ਪਾ ਲਵਾਂ ਤੇ ਉਹਦੀਆਂ ਦਾਤਾਂ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਦੁਨੀਆਂ ਦੇ ਵਿੱਚ ਦੁਨੀਆਂ ਦੀਆਂ ਵਸਤੂ ਪ੍ਰਾਪਤ ਹੁੰਦੀਆਂ ਸੀ, ਕਿਸੇ ਨੂੰ ਪੁੱਤ ਪ੍ਰਾਪਤ ਹੋਇਆ, ਦੁੱਧ ਪ੍ਰਾਪਤ ਹੋਇਆ, ਧਨ ਦੌਲਤ ਪ੍ਰਾਪਤ ਹੋਇਆ, ਰਾਜ ਭਾਗ ਪ੍ਰਾਪਤ ਹੋਇਆ, ਤੇ ਉਹਨਾਂ ਕਿਹਾ ਇਹ ਖੁਦਾ ਦੀਆਂ ਦਾਤਾਂ ਨੇ। ਲਿਖ ਜਾਂ ਸਰੀਰ ਦੇ ਉੱਤੇ ਕਸ਼ਟ ਆਉਂਦਾ ਸੀ, ਉਹਨਾਂ ਕੋਲੇ ਉਹ ਆਤਮਕ ਮੰਡਲ ਦੀ ਦਾਤ ਨਹੀਂ ਸੀ ਤੇ ਉਹਨਾਂ ਦੇ ਕੁਰਲਾਟ ਪਏ। ਲੇਕਿਨ ਸਿੱਖ ਨੂੰ ਜਿਸ ਦਿਨ ਸਤਿਗੁਰ ਸਾਹਿਬ ਨੇ ਕਿਰਪਾ ਕੀਤੀ, ਆਤਮਕ ਮੰਡਲੀ ਦਾਤ ਬਖਸ਼ੀ, ਸਹਿਜ ਅਵਸਥਾ ਬਖਸ਼ੀ, ਤੇ ਉਹਦੇ ਹੁਕਮ ਵਿੱਚ ਜਦੋਂ ਸਿੱਖ ਨੂੰ ਕਿਸੇ ਨੇ ਦੁਨੀਆਂ ਦੇ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਤੇ ਉਸ ਦਿਨ ਦੇਖਣੇ ਸਿੱਖ ਨੇ ਜਪਜੀ ਸਾਹਿਬ ਸਤਿਗੁਰ ਸਾਹਿਬ ਇਹ ਆਖਿਆ ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਕਿ ਦਾਤਿਆ ਇਹ ਵੀ ਤੇਰੀ ਦਾਤ ਤੇ। ਦੁਨੀਆਂ ਦੇ ਲੋਕ ਹੈਰਾਨ ਹੋਏ ਸੀ ਕਿ ਦੁੱਖ ਤੇ ਭੁੱਖ ਵੀ ਜਿਹੜੀ ਹੈ ਉਸ ਨੂੰ ਵੀ ਕੋਈ ਦਾਤ ਪ੍ਰਵਾਨ ਕਰੇ ਤੇ ਕੇਵਲ ਸਿੱਖ ਨੇ। ਔਰ ਪ੍ਰਗਟ ਤੌਰ ਦੇ ਉੱਤੇ ਐਸੀਆਂ ਦਾਤਾਂ ਜਿਹੜੀਆਂ ਨਾ ਬਖਸ਼ ਦਿੰਦਾ ਹੈ। ਜਿੰਨੀਆਂ ਕਿਸੇ ਨੂੰ ਗਿਆਨ ਹੈ ਉਨੀਆਂ ਉਹਦੀਆਂ ਦਾਤਾਂ ਪ੍ਰਗਟ ਹੋਈਆਂ ਨੂੰ ਉਹ ਬਿਆਨ ਕਰਦਾ ਹੈ। ਗਾਵੈ ਕੋ ਗੁਣ ਵਡਿਆਈਆਂ ਚਾਰ, ਉਹਦੇ ਨਾਲ ਜੁੜੇ ਹੋਇਆਂ ਨੂੰ ਜਿੰਨੀਆਂ ਕੋਈ ਵਡਿਆਈਆਂ ਬਖਸ਼ਦਾ ਹੈ, ਕੋਈ ਉਹਦੀਆਂ ਵਡਿਆਈਆਂ ਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਏ, ਮੈਨੂੰ ਸੁੰਦਰ
ਵਡਿਆਈਆਂ ਬਖਸ਼ੀਆਂ ਨੇ, ਕੁਛ ਵਡਿਆਈਆਂ ਦੁਨੀਆਂ ਦੀਆਂ ਨੇ, ਕੁਛ ਵਡਿਆਈਆਂ ਆਤਮਕ ਮੰਡਲ ਦੀਆਂ ਨੇ ਕਿ ਜਿਹੜੀਆਂ ਅਮਿੱਟ ਨੇ, ਕਦੀ ਮਿੱਟ ਨਹੀਂ ਸਕਦੀਆਂ। ਉਹ ਐਸੀਆਂ ਵਡਿਆਈਆਂ ਬਖਸ਼ ਦਿੰਦਾ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਕੁਛ ਐਸੇ ਵਿਦਿਆ ਦੇ ਵਿੱਚ ਹਾਸਲ ਕਰ ਜਾਂਦੇ ਨੇ ਕਿ ਬੜੀ ਬੜੀ ਔਖੀ ਵਿਦਿਆ ਨੂੰ ਗਾਉਂਦੇ ਆ, ਪਰ ਜੇ ਉਹਦੇ ਨਾਲ ਨਾ ਜੁੜੇ ਹੋਣ ਤੇ ਉਹੀ ਵਿਦਿਆ ਉਹਨਾਂ ਦਾ ਹੰਕਾਰ ਬਣ ਜਾਂਦੀ ਏ ਕਿ ਉਹ ਵਿਦਿਆ ਦੇ ਹੰਕਾਰ ਵਿੱਚ ਹੀ ਗਲ ਜਾਂਦੇ ਨੇ। ਲੇਕਿਨ ਜਿਹਨੇ ਉਹਨੂੰ ਗਾਉਣਾ ਹੈ, ਜਿਹੜਾ ਉਹਦੇ ਨਾਲ ਜੁੜਿਆ ਹੈ, ਉਹ ਔਖੀ ਤੋਂ ਔਖੀ ਵਿਦਿਆ ਜਿਹੜੀ ਏ ਉਸ ਦੀ ਵਿਚਾਰ ਬਹੁਤ ਸੋਹਣੀ ਰੱਖ ਦਿੰਦਾ ਹੈ। ਔਰ ਜੋ ਇੱਥੇ ਗੁਰੂ ਕਿਰਪਾ ਕਰੇ, ਜਦੋਂ ਚੰਦਨ ਕਵੀ ਨੇ ਇੱਕ ਸਵਈਆ ਲਿਖਿਆ ਸੀ ਜਿਹੜਾ ਗੁਰੂ ਘਰ ਪ੍ਰਵਾਨ ਨਹੀਂ ਚੜਿਆ ਤੇ ਆਪਣੇ ਹੰਕਾਰ ਵਿੱਚ ਸੀ, ਤੇ ਸਤਿਗੁਰੂ ਸਾਹਿਬ ਜੀ ਨੇ ਭਾਈ ਧੰਨਾ ਸਿੰਘ ਜੋ ਘੋੜਿਆਂ ਦੀ ਸੇਵਾ ਕਰਦਾ ਸੀ ਉਸ ਨੂੰ ਸੱਦ ਕੇ ਆਖਿਆ ਸੀ ਕਿ ਆਪ ਚੰਦਨ ਦੇ ਕਵੀ ਦੇ ਸਵਈਆ ਦਾ ਜਵਾਬ ਦਿਓ। ਤੇ ਭਾਈ ਧੰਨਾ ਸਾਹਿਬ ਨੇ ਇਹੋ ਜਿਹਾ ਸਵਈਆ ਰਚਿਆ ਸੀ ਕਿ ਚੰਦਨ ਕੋਲ ਜਵਾਬ ਨਹੀਂ ਸੀ, ਸਤਿਗੁਰ ਕਿਰਪਾ ਕਰ ਦੇਵੇ ਤੇ ਬੜੀ ਬੜੀ ਔਖੀ ਵਿਦਿਆ ਦੀ ਵਿਚਾਰ ਜਿਹੜੀ ਏ ਉਹ ਜਿਸ ਸਿਰ ਤੇ ਹੱਥ ਰੱਖੇ ਉਹਦੇ ਕੋਲ ਕਰਾ ਲੈਂਦਾ ਹੈ। ਫਿਰ ਉਹ ਗਾਉਂਦਿਆਂ ਕਿ ਇਹ ਵਿਚਾਰ ਉਸ ਵਾਹਿਗੁਰੂ ਨੇ ਬਖਸ਼ੀ ਹੈ। ਗਾਵੈ ਕੋ ਸਾਜ ਕਰੇ ਤਨ ਖੇ, ਉਹ ਗਾਉਂਦੇ ਕਿ ਇਹਨਾਂ ਜੀਆਂ ਨੂੰ ਉਹ ਵਾਹਿਗੁਰੂ ਆਪ ਸਭ ਦਾ ਸਾਜਨ ਹਾਰ, ਜਿੰਨੇ ਵੀ ਜੀ ਨੇ ਇਹ ਸਾਰੇ ਉਸ ਦੇ ਪੈਦਾ ਕੀਤੇ ਹੋਏ। ਬੇਸ਼ੱਕ ਕੁਝ ਦੇ ਵਿਚਾਰ ਜੋ ਧਰਮ ਤੋਂ ਦੂਰ ਨੇ, ਜਿਵੇਂ ਚਾਰਲਸ ਡਾਰਵਨ ਸਾਹਿਬ ਉਹਨਾਂ ਦੋ ਕਿਤਾਬਾਂ ਨੇ, ਮਨੁੱਖ ਦੀ ਉਤਪਤੀ ਤੇ ਜੀਵ ਦੀ ਉਤਪਤੀ, ਏਡੀਆਂ ਬਾਕਾ ਕਮਾਲ ਦਲੀਲਾਂ ਦਿੱਤੀਆਂ ਹੋਈਆਂ ਨੇ ਕਿ ਜੇ ਗੁਰੂ ਕੀ ਬਾਣੀ ਨਾ ਜਾਣਦਾ ਹੋਵੇ ਬੰਦਾ ਨਾਸਤਿਕ ਹੋ ਜਾਏਗਾ, ਕਿਉਂਕਿ ਦਲੀਲਾਂ ਇਹੋ ਜਿਹੀਆਂ ਨੇ। ਪਰ ਜਿਹਨੇ ਗੁਰੂ ਕੀ ਬਾਣੀ ਪੜ੍ਹੀ ਹੋਵੇ ਉਹਦੀਆਂ ਸਾਰੀਆਂ ਦਲੀਲਾਂ ਦਾ ਜਵਾਬ ਦਿੰਦੇ ਆ। ਗੁਰੂ ਕੇ ਇਹੋ ਜਿਹੇ ਸਿੱਖ ਹੋਏ ਆ ਜਿਨ੍ਹਾਂ ਨੇ ਜਵਾਬ ਦਿੱਤੇ ਆ ਕਿ ਇਹ ਜੀਵ ਜੀ ਜੰਤ ਜਿੰਨੇ ਨੇ ਇਹ ਸਾਰੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਸਾਜੇ ਨੇ। ਔਰ ਫਿਰ ਜਿਸ ਨੂੰ ਸਾਜਿਆ ਉਸ ਨੂੰ ਵਾਹਿਗੁਰੂ ਨੇ ਆਪ ਹੀ ਸੰਭਾਲਿਆ, ਆਪ ਹੀ ਉਸ ਨੂੰ ਖਤਮ ਕੀਤਾ। ਲੇਕਿਨ ਜਿਸ ਨੇ ਗਾਇਆ ਹੈ, ਉਹ ਜਿਸ ਦਿਨ ਜੀ ਨੂੰ ਸਾਜਿਆ ਗਿਆ, ਬਖਸ਼ਿਆ ਗਿਆ, ਉਦਨ ਉਸ ਖੁਸ਼ੀ ਚ ਕਮਲਾ ਹੋ ਕੇ ਉਸ ਵਾਹਿਗੁਰੂ ਨੂੰ ਭੁੱਲਦਾ ਨਹੀਂ। ਜਿਸ ਦਿਨ ਉਹ ਜੀ ਨੂੰ ਲੈ ਜਾਂਦਾ ਹੈ ਉਸ ਦਿਨ ਉਹ ਕੋਈ ਉਲਾਂਭਾ ਨਹੀਂ ਦਿੰਦਾ। ਔਰ ਇਹ ਗੱਲ ਸਿੱਖੀ ਚ ਆਈ ਏ, ਇਹੀ ਹੁਕਮੀ ਦਾ ਹੁਕਮ ਕਿ ਉਹਦੇ ਹੁਕਮ ਵਿਚ ਰਹਿਣਾ। ਇਸ ਹੁਕਮ ਨੂੰ ਸਤਿਗੁਰ ਸਾਹਿਬ ਜੀ ਤੇ ਗੁਰਸਿੱਖਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਕੁਛ ਐਸੇ ਗਾਉਣ ਵਾਲੇ ਆ ਕਿ ਉਹ ਗਾਉਂਦੇ ਆ ਕਿ ਉਹ ਵਾਹਿਗੁਰੂ ਬਹੁਤ ਦੂਰ। ਜਿਵੇਂ ਆਪਾਂ ਹੁਣੇ ਬਿਆਨ ਕੀਤਾ ਹੈ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਖਿਆ ਕਿ ਭਾਈ ਉਹਦੇ ਘਰ ਦਾ ਰਸਤਾ ਜਿਹੜਾ ਉਹ ਬਹੁਤ ਦੂਰ ਹੈ, ਕੋਈ ਇਹਨਾਂ ਪੈਰਾਂ ਨਾਲ ਆਖੇ, ਇਹਨਾਂ ਕਦਮਾਂ ਨਾਲ ਆਖੇ ਕਿ ਮੈਂ ਤੈਅ ਕਰ ਲਵਾਂਗਾ, ਨਹੀਂ ਹੋ ਸਕਦਾ। ਫਿਰ ਗਾਉਣ ਵਾਲੇ ਕਹਿੰਦੇ ਤੂੰ ਗਾ ਉਹਦੇ ਨਾਲ, ਪ੍ਰੇਮ ਕਰ, ਉਹਦੇ ਪ੍ਰੇਮ ਦੇ ਰਸਤੇ ਦੇ ਕਦਮ ਪੁੱਟ, ਤੇ ਉਹੀ ਵਾਹਿਗੁਰੂ ਅਕਾਲ ਪੁਰਖ ਤੈਨੂੰ ਗਾਵੈ ਕੋ ਵੇਖੈ ਹਾਜ਼ਰਾ ਹਦੂਰ, ਕਿ ਉਹ ਦੇਖ ਫਿਰ ਤੈਨੂੰ ਇਹ ਆਖੇਗਾ, ਦੱਸੇਗਾ ਕਿ ਉਹ ਵਾਹਿਗੁਰੂ ਅਕਾਲ ਪੁਰਖ ਤੇ ਹਾਜ਼ਰ ਨਾਜ਼ਰ ਮੇਰੇ ਨਾਲ ਏ। ਇੱਕ ਕਹਿਣ ਨੂੰ ਹੁੰਦਾ ਹੈ ਕਿ ਮੇਰੇ ਅੰਦਰ ਵਸਦਾ ਹੈ, ਇੱਕ ਨਾਲ ਨੂੰ ਫਿਰ ਗਿਆਨ ਹੁੰਦਾ ਹੈ, ਉਹ ਕਿਸੇ ਦੇ ਭੈ ਵਿੱਚ ਨਹੀਂ ਆਉਂਦੇ। ਜਿਵੇਂ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਛੋੜ ਰਾਮ, ਵੀ ਤੂੰ ਰਾਮ ਨਹੀਂ ਕਹਿਣਾ ਅੱਲਾ ਕਹਿਣਾ, ਭਗਤ ਜੀ ਕਹਿਣ ਲੱਗੇ ਨਹੀਂ, ਕਹਿਣ ਲੱਗੇ ਨਹੀਂ, ਫਿਰ ਆ ਬਿਸਮਲ ਗਊ ਦਿਓ ਜਿਵਾਏ ਨਾ ਤਾਂ ਗਰਦਰ ਮਾਰੋ ਠਾਏ। ਲੇਕਿਨ ਭਗਤ ਜੀ ਕਹਿਣ ਲੱਗੇ ਮੇਰਾ ਕੀਤਾ ਕੁਛ ਨਹੀਂ ਹੋ ਸਕਦਾ, ਇਹ ਤੇ ਵਾਹਿਗੁਰੂ ਦਾ ਹੁਕਮ ਏ, ਤੇ ਉਹਦੇ ਹੁਕਮ ਨੂੰ
बदली नहीं किया जा सकता। हुण जिहड़े उत्थे सी उहनां नूं सी कि ओह वाहिगुरू दूर है, सात घड़ी जा बीती सुनी अजो नहा तेरे भवन तनी, भी सात घड़ियां बीत गईआं सी अजे कोई कौतक नहीं सी लगा। लेकिन जदों बादशाह भगत जी नूं मारन वास्ते आया, पखंतन बाज बजाएला गरड़ चढ़े गोविंद आएला। गरड़ गुर शब्द है, गरड़ गुर ज्ञान है। सतगुर उत्थे उसे वेले प्रकट होए, आख्या भगत जी तुसी दसो, कहे ते धरन कोडी करो, कहे ते लेकर ऊपर तरो, कहे ते मोई गुरु द्यों जवाए। जेड़े गाउंदे उस नाल उस रस्ते तुर पे ने, उन्होंने यह ते बयान किया कि रस्ता बहुत दूर है, इन्हां पैरां नाल तय नहीं हुंदा, पर जब तू सिर दा कदम पुटे ते ओ तेरे बहुत नेड़े हाजरा हजूर है। जिन्हां ने प्रेम किया ओ नेड़े आ, उन्हां नूं कथना कथी ना आवै टोट, कथ कथ कथी कोटी कोट कोट, पता नहीं किन्ने होए कथन वाले, किन्नियां ने बयान किया, लेकिन आखे कि ओदी कथा कर गया होवे। कई वारी असी अणजाण पुणे सिधांत हुन्ने आ, सिक्खी विच बापू केवल गुरु गोबिंद सिंह महाराज साहब है, ते कुछ इत्थे इहो जे पखंडी पैदा होए आ जिन्हां ने बापू खवाया। हां, वह संस्कृत का बड़ा माहर सी, हिंदी का बड़ा माहर सी, फारसी उर्दू के बड़ा माहर सी, उन्हें सतगुरु साहब जी जो पावन बख्शिश है एक ओंकार, उसकी बाबत उसने कथा की। और उसने यह कहा कि एक ओंकार की कथा 40 दिन घंटा सवेर नूं घंटा शाम नूं, ते फिर यह कथा होएगी। असी अणजाण पुणे च बड़े खुश होए कि वेखो जी आसाराम ने एडी वड्डी गल कहती है। हुण 40 दिन लाओ तुसीं सवेर नूं, 40 दिन शाम नूं लाओ, ते 80 घंटे बने। इहदा मतलब उन्हें एक ओंकार नूं 80 घंटे सीमित कर दिता है। नहीं, सतगुरु साहब जी दे जो अद्धा अखर है, अर्ध लग मात्र गुर शब्द मेक, भाई गुरदास जी कि सतगुरु साहब जी दे बख्शे होए अर्ध अद्धा अखर, लग मात्र जिहड़ी गुरु के शब्दों लगी हुई है, ओ अत अगम अगाध है। उही अत कहे तीन वारी बहुत बहुत होवे, फिर कहिंदे अत, ओ अगम है, ओ अगाध है, उहदा अंत नहीं पाया जा सकता। ते एक ओ अंकार दा तां जन्मां दे जन्म लग जाण कि कोई अंत नहीं पा सकता। पता नहीं किन्ने कथन वाले होए, किन्ने कथनगे, लेकिन ओ आखा भी असीं उहनूं कथिया कर दित्ती है। नहीं, धन गुरु हरगोबिंद साहब महाराज साहब ने आप जपजी साहब की विचार करने तो बाद आख्या सी कि जिस अकाल पुरख का जपजी साहब इहदी विचार पूरी तो ओ ही है। कथ कथ कथी कोटी कोट कोट, करोड़ा जड़े आ कथा करने वाले, जे उस वाहिगुरु अकाल पुरख की कथा ना होवे तो याद रखियो जे वो कथा करने वाले भी हंकारी हो जाते हैं। चतुर्दश पंडित इसे करके हंकारी होया सी कि उसने सारे वेद शास्त्र पढ़ ले सी, और इन्ना माहर हो गया सी, इन्ना हंकारी हो गया सी कांची दे विच कि उसने अपने सारे साथियों दे नाल चर्चा कर करके इस शर्त कीती सी कि भाई तुहाडी मेरी चर्चा होएगी, जे तुसी मैनूं जित गए मैं अपने सारे ग्रंथ तुहाडे हवाले करके जंगल च आ जावां कपड़े ला के, नहीं तुसी मैनूं अपने सारे ग्रंथ दे के अपने वस्त्र उतार के
कि तुहानू आज तू जंगल दे विच निकाला होगा। लेकिन जेडे गुरु की कथा करने वाले गुरु जना कोले आ वो यही कहणगे वाहिगुरु तेरे एक अखर का बयान नहीं किया जा सकता। करोड़ा करोड़ा होण रोम रोम कोट मुख मुख रसना अनंत अणक मनंतर लो कहत न आवी। सिखी दे वेद व्यास भाई साहब भाई गुरदास जी के एक एक रोम दे विच करोड़ा करोड़ा मुख होण रोम रोम कोट मुख मुख रसना अनंत मुख दे विच एक एक मुख च पता नहीं किन्नियां रसना होण। अनंत कहिंदे आ 72 युग की चौंकड़ी नूं कि ए चार युग का नहीं अंत हैगा ते 72 युग मन्नू ने बयान इस नूं 72 युगां च कीता है कि एडा वड्डा समा होवे ते आखे कि मैं उहदा अंत पा दियां उहदा अंत जिहड़ा है नहीं पाया। कोट ब्रह्मांड भार डार तुला धार वेखे तोलिया जो बार बार तोलना समावी। कोई एडा तकड़ा होवे कि आखे कि मैं इस ब्रह्मांड दे विच इस भार नूं तकड़ी च पा के तोल तोल के रख देंगा ते आखे उहदा अंत पा लवां उहदा अंत जिहड़ा नहीं पाया जा सकता। हां जिहदे कोले अंत पाउण दी अवस्था ना होवे उहदे बख्शिश लैण दी उहदे प्यार नाल प्यार करन दी होवे एक गुरु का शब्द ऐसी कृपा करदा समझन आ परे करे कौन गौण भौण मन पूरन ब्रह्म गुर शब्द सुनावी। जिहड़ा गुरु ने पूर्ण ब्रह्म परमेश्वर सानू शब्द सुनाउणा कीता इलाही बाणी जद इहदे नाल प्यार करे ते पता नहीं किहड़े किहड़े ब्रह्मंडा विच और प्रत्यक्ष तौर दे उत्ते जदों बगदाद च गए नाल लीता बेटा पीर दा अखी मीट गया हवाई लख आकाश पताल लख अख फुरक विच शब्द खलाई परकत कौल प्रसाद दा धुर पतालों लई कड़ाई जाहर कला न छपे छपाई। तेरा करोड़ा कठन वाले होणगे लेकिन तेरी कथा दा अंत नहीं पा सके। देंदा दे लेंदे थक पाहे तू देन वाला दाता दे रहा लैण वाले थक रहे ने जुगा जुगंतर खाही खाहे। समा होला संखेप साडे उस्ताद जी इस पंक्ति नूं भाई नंद लाल दे बचन नाल सांझी करदे सी। खाही लफ़ जिहड़ा है ना वह फारसी दा है। गर तू मिखाही रहम ते हक दर दरीदा दामन जुगा जुगंतरां तू साडियां खाशां जड़ियां उन्हें गियां इन्हां खाशां करके जुगा जुगंतरां तो असी खा रहे हां ते इस बार बार जन्म मरण दे गेड़ च आ रहे हां उस हुक्मी दी उहदी खाश नहीं समझ आती। लेकिन जिस ने आख्या हुक्मी दे हुक्म च आउणा है हुक्मी हुक्म चलाए राह जिहड़ा उस वाहिगुरु हुक्मी दे हुक्म च आया है राह तां सारे उस दे चलाए ने पर जिस रस्ते ते उहदे नाल मिलाप हुंदा उह खिड़दा है। नानक विगसै वे परवाह हो ओ वाहिगुरु अकाल पुरख जिहड़ा उहदे राह चलदा है जदों उह प्यारा राह चलदा उह बापू भी खुश हुंदा है उह जीव दा भी खेड़ा फिर कदी टुटदा नहीं उहदे ए लोक सुखी है पर लोक सुहेले नानक हार प्रभ आपे। सतगुरु साहिब जी ने कृपा करके इलाही फुरमान दी संखेप से विचार कराई। विचारां करदिया बहुत भुलां होईयां। सतगुरु साहिब की गुरु की संगत अणजाण बच्चा जान के माफ करियो होईयां भुलां दी माफी करो कृपा। बुलाओ फतेह वाहिगुरु जी का खालसा वाहिगुरु जी की फतेह। आओ अति सत्कारयोग सचखंड श्री हरिमंदर साहब दे हजूरी रागी भाई साहब भाई गुरमाल सिंह गुरमेल सिंह जी और उन्होंने साथियों को सतगुरां की इलाही बाणी का
ਕੀਰਤਨ ਸਾਨੂੰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦਾਸ ਸਦਾ ਕੁਰਬਾਨੀ। ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ। ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਤਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੱਟ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਤਸੰਗ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ। ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇਖਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਏ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਨ ਮਾਣਿਓ ਕਿ ਮਾਨ ਤਾਣਿਓ ਕਿ ਤਾਰ ਨੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੁਣ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ। ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨ ਲਈ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਰਫੁਲ ਪਿੱਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਨਿਆ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਵੇ ਦਰ ਘਰ ਦੇ ਸੇਵਕ ਭਾਈ ਸੁਸ਼ਾਂਤ ਸਚਦੇਵ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਅਨੀਸ਼ ਸ਼ਰਮਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $250 ਮਾਇਆ ਭੇਟਾ ਕਰਦੇ ਹਨ। ਅਰਿਹਾਂਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਲਿਪਸਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੇ ਸਾਰੇ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੇ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵਕ ਤਰਨ ਸਿੰਘ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ ਰਾਹ ਪਿੰਡ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ। ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾਮ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁ ਉਤਰੇ।

ਦਿਨੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੇ ਸਰਨ ਸਗਲ ਬੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਇਆਲ ਹੋਵਾ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੋੜੀ ਦੀਪੀ ਮਹੱਲਾ ਪਹਿਲਾ ਕੋ ਓੰਕਾਰ ਸਤਿਗੁਰ ਪ੍ਰਸਾਦ। ਜੇ ਘਰ ਕਿਰਤ ਆਖੀਏ ਕ੍ਰਿਤਿਕਾ ਹੋਈ ਵਿਚਾਰੋ, ਤਿਤਗੁਰ ਗਾਓ ਸੋਹਿਲਾ ਸਿਮਰੋ ਸਿਜਨਹਾਰੋ। ਤੁਮ ਗਾਵੋ ਮੇਰੇ ਨਿਰਭੋਕਾ ਸੋਹਿਲਾ ਹੁਵਾਰੀ, ਜਿਸ ਵੇਲੇ ਸਦਾ ਸੁਖ ਹੋਈ ਰਹਾਉ। ਨਿਤ ਨਿਤ ਜੀੜੇ ਸੰਭਾਲਿਅਨ ਦੇਖ ਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵਾ ਤਿਦਾਤੇ ਕੁਣ ਸੰਭਾਲ। ਸੰਭਤ ਸਾਹਾ ਲਿਖਿਆ ਮਿਲ ਕਿਰਪਾਉ, ਤੇਲ ਦੇਵ ਸੱਜਣ ਅਸਤਨੀਆ, ਜਿਉਂ ਹੋਵੈ ਸਾਹਿਬ ਚੋਂ ਮੇਲ। ਘਰ ਘਰ ਇਉਂ ਪਹੁੰਚਾ, ਸਦੜੇ ਨਿਪੁੰਨ ਸਦਣ ਹਾਰਾ, ਸਿਮਰੀਏ ਨਾਨਕ ਸੇ ਦੇ ਆਵਣ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਦੇਸ਼, ਗੁਰ ਗੁਰ ਇੱਕ ਵੇ ਤਨੇਕ ਬਾਬਾ। ਜੇ ਘਰ ਕਿਰਤ ਕਿਰਤ ਹੋਏ ਸੀ ਕਿਸੋ ਕਰ ਰਾਖ ਵਡਾਈ ਤੋਂ ਹੀ ਰਾਹੋ। ਵਿਸਵੇ ਚੱਚੀਆਂ ਘੜੀਆਂ ਪੈਰਾਂ, ਥਿੱਤੀ ਵਾਲੀ ਮਾਉ ਹੋਆ, ਸੂਰਜ ਏਕ ਰੁੱਤ ਨੇ ਕਲਾਨ ਕਰਤੇ ਕੇ ਕਿਤੇ ਵੇਤ। ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ। ਧੂਪ ਮਨ ਆਨ ਲੋ ਪਾਉਣ ਚੋਰੋ, ਕੁਰੇ ਸਗਲ ਬਨ ਰਾਏ ਫਲੰਤ ਜੋਤੀ। ਕੈਚੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਭੇਰੀ ਰਹਾਉ। ਸਹਿਸ ਤਉ ਨੈਨ ਨਨ ਹੈ ਤੋਇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਜ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਉ ਗੰਧੇ ਤਰਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਇ, ਤਿਥੇ ਚਾਨਣ ਸਮੈ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੁਆਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਧਿਨੋ ਮੋਹੀ ਆਈ ਪਿਆਸਾ। ਕਿਰਪਾ ਜਲਦੀ ਨਾਰ ਸਾਰੰ ਕੋ, ਹੋਈ ਜਾਤੇ ਤੇਰੇ ਨਾਏ ਵਾਸਾ। ਰਾਗ ਗੋੜੀ ਸੂਜੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭੂ ਪ੍ਰਿਆ ਮਿਲ ਸਾਧੂ ਕੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾ ਹੈ। ਕਰ ਸਾਧੂ ਅੰਜੋਲੀ ਵੱਡਾ ਹੈ, ਕੱਢੋ ਪੁਨ ਵੱਡਾ ਹੈ ਰਹਾਉ। ਤਾਕਤ ਹਰ ਸਾਧੂ ਜਾਨਿਆ, ਤਿਨ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚੱਲਿਆ ਚੁਪੈ ਦੁੱਖ ਪਾਵੈ, ਜਮਕਾਲ ਸਹਿਸ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਕੋ ਖੰਡਾ ਹੈ। ਅਬਨਾ ਚੇ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਪ੍ਰੈ ਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖਸਾ ਕੁੰਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਚੇਕ ਹੈ, ਹਰ ਨਾਮੇ ਹੈ ਸੁਖ ਮੰਡਾ ਹੈ। ਰਾਗ ਗੋੜੇ ਧੂਰਬੀ ਮਹੱਲਾ ਪੰਜਵਾਂ, ਕਰੋ ਬਿਨੰਤੀ ਸੁਣ ਮੇਰੇ ਵੀਰਾ, ਸੰਤ ਟਹਿਲ ਕੀ ਬੇਲਾ, ਈਆਂ ਖੱਟ ਤਲੋ ਹੱਲਾ ਹਾ ਅੱਗੇ ਬਸੰਤ ਵੇਲਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਜਿਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਨ ਜਾਣੇ। ਬੋਲੋ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਨੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਘਰ ਨੌ ਨਿਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਉਟੀਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦਾਤਾ ਜੀ ਆਪ ਜੀ ਦੇ ਮੁਬਾਰਕ ਧਰਤੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਪ੍ਰਤੀਤ ਹੋਇਆ। ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਆਪ ਜੀਆਂ ਨੇ ਖੁੱਲ੍ਹੇ ਦਰਸ਼ਨ ਦੇ ਦਰ ਦੇ ਕੇ ਨਿਹਾਲ ਕੀਤਾ। ਮਹਾਰਾਜ ਜੀ ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸਰੂਪ ਦੀ ਸੁਖਾਸਨ ਸਾਹਿਬ ਜੀ ਦੀ ਸੇਵਾ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਮਹਾਰਾਜ ਜੀ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਆਪਣੇ ਬੱਚਿਆਂ ਨੂੰ ਅਣਜਾਣ ਸਮਝ ਕੇ ਬਖਸ਼ ਲੈਣਾ, ਆਪਣੇ ਦਰ ਘਰ ਦੇ ਕੀਰਤਨੀਆਂ ਨੂੰ ਵਜ਼ੀਰ ਸਾਹਿਬਾਂ ਨੂੰ ਸਦਾ ਸਾਜ ਕੇ ਨਿਵਾਜ ਕੇ ਸਾਰੇ ਕਾਰਜ ਰਾਸ ਕਰਿਓ। ਸਭ ਸੰਗਤਾਂ ਦੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਿਓ। ਦਾਤਾ ਜੀ ਰਹਿਣ ਆਈਏ ਸੁਖਮਈ ਬਤੀਤ, ਆਗਿਆ ਬਖਸ਼ਿਸ਼ ਕਰੋ ਨਿਜ ਅਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਣਾ, ਸੁਖ ਹੋਵੇ ਨਾਮ ਜਿਤਾਵੇ। ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਐ ਤਾਹ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਪਾਵਨ ਪਵਿੱਤਰ ਰੱਬੀ ਵਾਕ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਾਵਨ ਅੰਗ 623 ਉੱਪਰ ਸੁਭਾਇਮਾਨ ਹਨ। ਸੋਰਠ ਰਾਗ ਅੰਦਰ ਇਹ ਪਾਵਨ ਸ਼ਬਦ ਦਰਜ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਉਸ ਹਰੀ ਦੇ ਗੁਣ ਗਾਓ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰੋ, ਆਰਾਧੋ, ਜਿਸ ਦੇ ਆਰਾਧਨ ਨਾਲ, ਜਿਸ ਦੇ ਸਿਮਰਨ ਦੇ ਨਾਲ ਮਨ ਚਿੰਦੇ ਸਗਲੇ ਫਲ ਪਾਵੋ, ਕਿ ਮਨ ਦੇ ਸਾਰੇ ਵਿਚਾਰੇ ਹੋਏ, ਕਲਪੇ ਹੋਏ ਫਲ ਜਿਹੜੇ ਨੇ ਉਹ ਪੂਰਨ ਹੋ ਜਾਂਦੇ ਨੇ। ਭਾਵ ਹਰੀ ਨਾਮ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ, ਪਰ ਉਸ ਨਾਮ ਨੂੰ ਜਪ ਕੌਣ ਸਕਦਾ ਹੈ, ਮਨ ਦੇ ਨਾਲ ਉਸਨੂੰ ਪੁਕਾਰ ਕੌਣ ਸਕਦਾ ਹੈ। ਉਹ ਸਾਰੇ ਸ਼ਬਦ ਵਿੱਚ ਸਤਿਗੁਰਾਂ ਨੇ ਦਰਸਾਇਆ ਵੀ ਪੂਰੇ ਗੁਰੂ ਨੇ ਕਿਰਪਾ ਕਰਕੇ ਜਿਸ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਹੈ, ਜਿਸ ਨੂੰ ਆਪਣਾ ਬਣਾ ਲਿਆ ਹੈ, ਉਹ ਗੁਰੂ ਕਿਰਪਾ ਸਦਕਾ ਜਿਸ ਥਾਂ 'ਤੇ ਵੀ ਵਿਚਰਦਾ ਹੈ, ਰਹਿੰਦਾ ਹੈ, ਹਰ ਥਾਂ 'ਤੇ ਉਹ ਸੁਹੇਲਾ ਹੈ, ਸੁਖੀ ਹੈ, ਕਿਉਂਕਿ ਉਹ ਮਹਿਸੂਸ ਕਰਦਾ ਹੈ, ਇਹ ਪ੍ਰਤੀਤੀ ਕਰਦਾ ਹੈ ਕਿ ਉਹ ਹਰੀ ਪਰਮਾਤਮਾ ਵਾਹਿਗੁਰੂ ਸਦਾ ਮੇਰੇ ਅੰਗ ਸੰਗ ਹੈ, ਉਹ ਸਦਾ ਮੇਰੇ ਨਾਲ ਹੈ। ਉਸ ਦਾ ਅਨੁਭਵ, ਉਸ ਦੀ ਪ੍ਰਤੀਤੀ ਹੀ ਉਸਨੂੰ ਪਰਮਾਤਮਾ ਦੇ ਨਾਲ ਸਦੀਵ ਕਾਲ ਜੋੜ ਕੇ ਰੱਖਦੀ ਹੈ ਅਤੇ ਮਨ ਸਦਾ ਖੁਸ਼ੀ ਵਿੱਚ, ਮਨ ਸਦਾ ਆਨੰਦ ਵਿੱਚ ਰਹਿੰਦਾ ਹੈ। ਐਸੇ ਭਗਤ ਦੇ, ਐਸੇ ਗੁਰਮੁਖ ਦੇ ਸਾਰੇ ਦੁੱਖ, ਚਿੰਤਾਵਾਂ, ਬਲਾਵਾਂ ਮਿਟ ਜਾਂਦੀਆਂ ਹਨ। ਉਹ ਸਹਿਜੇ ਹੀ ਗੁਰੂ ਪਿਆਰ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਸਦੀਵ ਕਾਲ ਦੇ ਲਈ ਜੁੜ ਜਾਂਦਾ ਹੈ। ਇਹ ਪੰਚਮ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਰਹਿਮਤ ਕੀਤੀ ਹੈ, ਉਪਦੇਸ਼ ਕੀਤਾ ਹੈ। ਗੁਰੂ ਕਿਰਪਾ ਕਰੇ, ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਵਿੱਚ ਪਾਠ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖ

0: ਮਲ ਜਾਏ
1: ਅੰਮ੍ਰਿਤ ਨਾਮ ਰਿਧਮਾਏ ਸਮਾਏ
0: ਰੱਬ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਬਸਨਾ
0: ਪ੍ਰਭ ਕੋ ਸਿਮਰਹਿ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ

0: ਨਾਨਕ ਜਨ ਕੀ ਮੰਗੇ ਰਵਾਲਾ
1: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰੈ ਤਿਨ ਸਦ ਵਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ
1: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ
2: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ
2: ਪ੍ਰਭ ਕੋ ਸਿਮਰੈ ਵਸੇ ਹਰ ਮੇਰੇ
1: ਸੰਤ ਕਿਰਪਾ ਤੇ ਅਨ ਦਿਨ ਜਾਗ
2: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੇ
2: ਸਿਮਰਨ ਕਬੂ ਨਾ ਚੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ
2: ਪ੍ਰਭ ਕੈ ਸਿਮਰਨ ਸਹਿਜ ਸੁਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ
2: ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ
0: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
1: ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ
2: ਨਾਨਕ ਤਿਨ ਜਨ ਸਰਨੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
2: ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰਨ ਭਏ ਸਿਧ ਜਤੀ ਦਾਤੇ
2: ਹਰ ਸਿਮਰਨ ਨੀਚ ਚੋਹ ਪੁੰਜ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
2: ਸਿਮਰਨ ਸਿਮਰਨ ਕਾਰਨ ਕਰਨਾ
1: ਹਰ ਸਿਮਰਨ ਕੀ

0: ਸੰਗ ਤੇਰੇ ਚੱਲੇ ਹਰ
1: ਜੇ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕਿਨ ਮਾਏ ਉਧਾਰੀ
1: ਅਨਕ ਪੁਨੇ ਚੰਨ ਕਰਤ ਨਹੀਂ ਤਰੇ
0: ਹਰ ਕੋ ਨਾਮ ਕੋਟ ਪਾਪ ਪਰ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਨਾ ਕਰੋੜੀ ਬੰਧਨ ਪਰੇ
0: ਹਰ ਕਾ ਨਾਮ ਜਪਤ ਨਿਸਤਰੇ

0: ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਮਹਾ ਉਦਾਸ ਪਿਸਰ ਥੀਵੈ,
1: ਅਗਨ ਮਾਹਿ ਹੋਮਤ ਪ੍ਰਾਨ,
0: ਕਨਿ ਕਸਵ ਹੈ ਵਰ

0: ਹਰ ਕੇ ਨਾਮ ਸਮ ਸਰਕਸ਼ ਨਾਹਿ,
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ,
0: ਮਨ ਕਾਮਨਾ ਤੀਰਥ ਦੇਹ ਛੁਟੈ,
1: ਗਰਭ ਗੁਮਾਨ ਮਨ ਤੇ ਉੱਟੈ,
0: ਸੋਚ ਕਰੈ ਦਿਨ ਸਵਰ ਰਾਤ,
1: ਮਨ ਕੀ ਮੈਲ ਨ ਤਨ ਤੇ ਜਾਤ,
0: ਇਸ ਦੇਹੀ ਕੋ ਬਹੁ ਸਾਧਨਾ ਕਰੈ,
1: ਮਨ ਤੇ ਕਬੂ ਨ ਬਿਖਿਆ ਟਰੈ,
0: ਜਲ ਤੋ ਵੈ ਬਹੁ ਦੇਹ ਅਨੀਤ,
1: ਸੁਧ ਕਾ ਹੋਏ ਕਾਚੀ ਪੀਤ,
0: ਮਨ ਹਰ ਕੇ ਨਾਮ ਕੀ ਮਹਿਮਾ ਊਜ,
1: ਨਾਨਕ ਨਾਮ ਉਦਰੇ ਪਤਤ ਬਹਮੂਚ,
0: ਬਹੁਤ ਸਿਆਣਪ ਜਮ ਕਾ ਬਹੁ ਵਿਆਪੈ,
1: ਅਨੇਕ ਯਤਨ ਕਰ ਤ੍ਰਿਸ਼ਨਾ ਤ੍ਰਾਪੈ,
0: ਏਕ ਅਨੇਕ ਅਗਨ ਨਹੀਂ ਬੁਝੈ,
1: ਓਟ ਉਪਾਵਦਰ ਗਹਿ ਨਹੀਂ ਸਿਜੈ,
0: ਛੂਟ ਸਨਾਹੀ ਓ ਪਿਆਲ,
1: ਓਹਿ ਵਿਆਪੈ ਮਾਇਆ ਜਾਲ,
0: ਅਵਰ ਕਰਤੂਤ ਸਗਲੀ ਜਮ ਡਾਨੈ,
1: ਗੋਵਿੰਦ ਭਜਨ ਪਿੰਡ ਤਿਨ ਨਹੀਂ ਮਾਨੈ,
0: ਹਰ ਕਾ ਨਾਮ ਜਪਤ ਦੁਖ ਜਾਏ,
1: ਨਾਨਕ ਬੋਲੈ ਸਹਿ ਸੁਭਾਏ,
0: ਚਾਰ ਪਦਾਰਥ ਜੇ ਕੋ ਮੰਗੈ,
1: ਸਾਧ ਜਨਾ ਕੀ ਸੇਵਾ ਲਾਗੈ,
0: ਜੇ ਕੋ ਆਪਣਾ ਦੁਖ ਮਿਟਾਵੈ,
1: ਹਰ ਹਰ ਨਾਮ ਹਿਰਦੈ ਸਦ ਗਾਵੈ,
0: ਜੇ ਕੋ ਆਪਣੀ ਸੋਭਾ ਲੋਰੈ,
1: ਸਾਧ ਸੰਗੇ ਹੋ ਮੈਂ ਛੋਰੈ,
0: ਜੇ ਕੋ ਜਨਮ ਮਰਨ ਤੇ ਡਰੈ,
1: ਸਾਧ ਜਨਾ ਕੀ ਸਰਨੀ ਪਰੈ,
0: ਇਸ ਜਨ ਕੋ ਪ੍ਰਭ ਦਰਸ ਪਿਆਸਾ,
1: ਨਾਨਕ ਤਾਕੈ ਬਲ ਬਲ ਜਾਸਾ,
0: ਸਗਲ ਪੁਰਖ ਮਹਿ

0: ਸਰਬ ਥੋਗ ਨਾਨਕ ਤਿਨ ਪਾਇਆ
1: ਸਭ ਆਪਣੀ ਦੇਹ ਰਾਸ
0: ਆਤ ਪੀਤ ਪਰ ਧੈਣ ਦੁਲਾਸ
1: ਆਪਣੀ ਮਨ ਕਛ ਬਰ ਸੋਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਭਰਤੀ

0: ਸੁ ਕਰ ਕਰਤ ਗੁਮਾਨ
1: ਹਰ ਭਗਤ ਸਾਧ ਕੀ ਸਰਣ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੇ
0: ਮਿਥਿਆ ਹਸਤ ਪਰ ਦਰਬ ਕੋ ਹਿਰਹਿ
1: ਮਿਥਿਆ ਨੇਤਰ ਭੇਖਤ ਪਰ ਤ੍ਰੇ ਅਰੂਪਾਦ
0: ਮਿਥਿਆ ਰਸਨਾ ਭੋਜਨ ਅਨ ਸੁਆਦ
1: ਮਿਥਿਆ
2: ਚਰਨ ਪਰ ਵਿਕਾਰ ਕੋ
1: ਧਾਵੇ
0: ਮਿਥਿਆ ਮਨ ਪਰ

0: ਸੁਨਹਿੰਕਾਰਨਾਦ
1: ਇਹ ਪ੍ਰਸਾਦ ਭਿੱਖ ਹੈ ਬਿਸਮਾਦ
0: ਇਹ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾ
1: ਇਹ ਪ੍ਰਸਾਦ ਸੁਖ ਸਹਿਜੇ ਬਸਨਾ
0: ਇਹ ਪ੍ਰਸਾਦ ਹਸਤ ਕਰ ਚੱਲ ਹੈ
1: ਇਹ ਪ੍ਰਸਾਦ ਸੰਪੂਰਨ ਫਲ ਹੈ
0: ਇਹ ਪ੍ਰਸਾਦ ਪਰਮ ਗਤ ਭਾਵ ਹੈ
1: ਇਹ ਪ੍ਰਸਾਦ ਸੁਖ ਸਹਿਜ ਸਮਾਵ ਹੈ
0: ਐਸਾ ਪ੍ਰਭ ਤਿਆਗ ਵਰਗਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਇਹ ਪ੍ਰਸਾਦ ਪ੍ਰਗਟ ਸੰਸਾਰ
1: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਇਹ ਪ੍ਰਸਾਦ

0: ਸਦਾ ਸ਼ਿਵਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਏ ਜਪੈ ਸੁਨਾਓ
0: ਆਪ ਗਾਵਾਏ ਸੁਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭੂ ਦਇਆ ਤੇ ਕਮਲ ਵਿਗਾਸ
1: ਪ੍ਰਭ ਸੁਖ ਪ੍ਰਸੰਨ ਵਸੈ ਮਨ ਸੋਏ
0: ਪ੍ਰਭ ਦਇਆ ਤੇ ਮਾਤੂ ਤਮ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੂ ਕਛੂ ਨ ਕਿਨਹੂੰ ਲਿਆ।

0: ਸਾਧ ਕੀ ਉਪਮਾ ਤੇ ਗੁਣ ਤੇ ਦੂਰ,
1: ਸਾਧ ਕੀ ਉਪਮਾ ਰਹੀ ਭਰਪੂਰ,
0: ਸਾਧ ਕੀ ਸ਼ੋਭਾ ਕਾ ਨਾਹੀ ਅੰਤ,
1: ਸਾਧ ਕੀ ਸ਼ੋਭਾ ਸਦਾ ਬੇਅੰਤ,
0: ਸਾਧ ਕੀ ਸ਼ੋਭਾ

0: ਏਤ ਮੁਗਧ ਪਾਥਰ ਕੋ ਤਾਰੈ
1: ਸਰਵ ਰੋਗ ਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮੁ
1: ਕਾਹੁ ਜੁਗਤ ਕਿਤੈ ਨ ਪਾਈਐ ਧਰਮ
0: ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਇਆ
0: ਦਾਸ ਤ ਸੰਤਨ ਭਾਏ ਤਿਨ

0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਤਿਨ ਹੋਵੋ ਤਾਤਮ ਪ੍ਰਗਾਸ
0: ਕਈ ਕੋਟ ਤਤ ਕੇ ਬੀਤੇ
1: ਸਦਾ ਨਿਹਾਰੇ ਇੱਕੋ ਨਿਤਰੇ
0: ਕਈ ਕੋਟ ਨਾਮ ਰਸ ਪੀਵਹਿ
1: ਉਮਰ ਭਏ ਸਦ ਸਦੀ ਜੀਵਹਿ
0: ਕਈ ਕੋਟ ਨਾਮ ਗੁਣ ਗਾਵੈ

0: ਕਾਰ ਕਰਾਵੇ
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
0: ਮਾਨਕ ਤੇ ਕਿਆ ਹੋਏ ਆਵੇ
1: ਜੋ ਸਿਸ ਭਾਵੈ ਸੋਈ ਕਰਾਵੇ
0: ਇਸਕੇ ਹਾਥ ਸਭ ਕੁਚਲੇ
1: ਜੋ ਸਿਸ ਭਾਵੈ ਸੋਈ

0: ਨਾਨਕ ਸੰਤ ਭਾਵੈ ਤਾਂ ਉਹ ਵਿਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤ ਤਾਈ,
0: ਸੰਤ ਕਾ ਨਿੰਦਕ ਖਿੰਚ ਕੰਨ ਬਾਈ,
1: ਸੰਤ ਕਾ ਨਿੰਦਕ ਮਹਾ ਹਤਿਆਰਾ,
0: ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ,
1: ਸੰਤ ਕਾ ਨਿੰਦਕ ਰਾਜ ਤੇ ਹੀਨ,
0: ਸੰਤ ਕਾ ਨਿੰਦਕ ਦੁਖੀਆ ਅਰਧੀਨ,
1: ਸੰਤ ਕੇ ਨਿੰਦਕ ਕੋ ਸਰਬ ਰੋਗ,
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ,
1: ਸੰਤ ਕੇ ਨਿੰਦਾ ਦੁਖ ਮੈਂ ਦੁਖ,
0: ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ,
1: ਸੰਤ ਕਾ ਦੁਖੀ ਸਦਾ ਪਵਿੱਤ,
0: ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ,
1: ਸੰਤ ਕੇ ਦੁਖੀ ਕੋ ਡਾਨ ਲਾਗੈ,
0: ਸੰਤ ਕੇ ਦੁਖੀ ਕੋ ਸਭ ਤਿਆਗੈ,
1: ਸੰਤ ਕਾ ਦੁਖੀ ਮਹਾ ਅਹੰਕਾਰੀ,
0: ਸੰਤ ਕਾ ਦੁਖੀ ਸਦਾ ਬਿਕਾਰੀ,
1: ਸੰਤ ਕਾ ਦੁਖੀ ਜਿਨ ਮੈਂ ਮਰੈ,
0: ਸੰਤ ਕੀ ਦੁਖ ਨਾ ਸੁਖ ਤੇ ਟਰੈ,
1: ਸੰਤ ਕੇ ਦੁਖੀ ਕੋ ਨਾ ਹੀ ਠਾਓ,
0: ਨਾਨਕ ਸੰਤ ਭਾਵੈ ਤਾਂ ਲੈ ਮਿਲਾਏ,
1: ਸੰਤ ਕਾ ਦੁਖੀ ਅਤ ਬੀਜ ਤੇ ਟੁੱਟੈ,
0: ਸੰਤ ਕਾ ਦੁਖੀ ਕਿਤੇ ਗਾਜ ਨਾ ਪਹੁੰਚੈ,
1: ਸੰਤ ਕੇ ਦੁਖੀ ਕੋ ਧਿਆਨ ਫਰਮਾਈਐ,
0: ਸੰਤ ਕਾ ਦੁਖੀ ਉੱਜੜ ਪਾਈਐ,
1: ਸੰਤ ਕਾ ਦੁਖੀ ਅੰਤਰ ਤੇ ਥੋਤਾ,
0: ਸਾਸ ਬਿਨਾ ਮ੍ਰਿਤਕ ਕੀ ਲੋਤਾ,
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ,
0: ਆਪਣ ਬੀਜ ਆਪੇ ਹੀ ਖਾਹੇ,
1: ਸੰਤ ਕੇ ਦੁਖੀ ਕਾ ਵਰਨ ਰੱਖਣ ਹਾਰ,
0: ਨਾਨਕ ਸੰਤ ਭਾਵੈ ਤਾਂ ਲੈ ਉਬਾਰ,
1: ਸੰਤ ਕਾ ਦੁਖੀ ਇਉਂ ਬਿਲ ਲਾਏ,
0: ਇਉਂ ਬਜਲ ਮਿਹੂਨ ਮਛਲੀ ਤੜਫੜਾਏ,
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ,
0: ਜੋ ਪਾਵਕ ਈਧਨ ਨਹੀਂ ਪ੍ਰਾਪਤੈ,
1: ਸੰਤ ਕਾ ਦੁਖੀ ਛੁੱਟੈ ਕੇਲਾ,
0: ਜੋ ਬੁਆੜ ਤਿਲ ਖੇਤ ਮਾਹੇ ਦੋਹਿਲਾ,
1: ਸੰਤ ਕਾ ਦੁਖੀ ਧਰਮ ਤੇ ਰਹਿਤ,
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ,
1: ਕਿਰਤ ਨਿੰਦਕ ਕਾ ਧੁਰ ਹੀ ਪਿਆ,
0: ਜੋ ਤਿਸ ਭਾਵੈ ਸੋਈ ਥਿਆ,
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ,
0: ਸੰਤ ਕੇ ਦੁਖੀ ਕੋ ਦਰਗਹ ਮਿਲੈ ਸਜਾਏ,
1: ਸੰਤ ਕਾ ਦੁਖੀ ਸੁਦਾ ਸਹਿਕਾਈ ਹੈ,
0: ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ,
1: ਸੰਤ ਕੇ ਦੁਖੀ ਕੀ ਪੂਜੈ ਨਯਾ ਸਾ,
0: ਸੰਤ ਕਾ ਦੁਖੀ ਉਠ ਚੱਲੈ ਨਿਰਾਸਾ,
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ,
0: ਜੈਸਾ ਭਾਵੈ ਤੈਸਾ ਕੋਈ ਹੋਏ,
1: ਪਿਆ ਕਿਰਤ ਨਾ ਮਿਟੈ ਕੋਏ,
0: ਨਾਨਕ ਜਾਣੇ ਸੱਚਾ ਸੋਏ,
1: ਸਭ ਘਟ ਤਿਸ ਕਿਉ ਕਰਨੈ ਹਾਰ,
0: ਸਦਾ ਸਦਾ ਤਿਸ ਕੋ ਨਮਸਕਾਰ,
1: ਰੱਬ ਕੀ ਉਸਤਤ ਕਰੋ ਦਿਨ ਰਾਤ,
0: ਚਿਤੈ ਤਿਆ ਬਹੁ ਸਾਸ ਗਰਾਸ,
1: ਸਭ ਕਛ ਵਰਤੈ ਤਿਸ

0: लोक सजो सयान ससुर जनो सिमरो हर हर राय
1: एक आस हर मन रखो नानक दू।

0: ਜਾਨ ਹੁੰਦੇ ਸੁਖੀ
1: ਏਕੋ ਏਕ ਏਕ ਪਛਾਨੈ
0: ਇਤ ਉਤ ਕੀ ਉਹ ਸੋ ਜੀ ਜਾਨੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨਹਿ ਨਿਰੰਜਨ ਜਾਨਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਕੀ ਜਾਨ ਹੁ ਤ੍ਰਿਸ਼ਨਾ ਬੁਜੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਵ ਰੋਗ ਤੇ ਉਹ ਹਰ ਜਨ ਰਹਿਤ
1: ਅੰਧੇ ਕੀਰਤਨ ਕੇਵਲ ਬਖਿਆਨ
0: ਰਿਸ਼ਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਕੀ ਘਟਿਆ ਜਮ ਕੀ ਵਾਸਾ
1: ਕਾਲ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਤੇ ਸਹਿ ਨਾ ਲਾਗੈ ਦੂਖ
1: ਜਿਸਕੋ ਹਰ ਬ੍ਰਹਮਨ ਚਿਤ ਆਵੈ
0: ਜੋ ਸੰਤ ਸੋਏ ਲਾ ਨਹੀਂ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਜੋ ਸੇਵਕ ਕਹੋ ਕਿਸ ਤੇ ਡਰੈ
1: ਜੈਸਾ ਸਾਤੈ ਸਾ ਦ੍ਰਿਸ਼ਟਾਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਗੁਰ ਪ੍ਰਸਾਦ ਤਤ ਸਭ ਬੁਝਿਆ

0: ਸਾਰ ਉਦਰੈ ਤਿੰਨ ਮੰਤ
1: ਰੱਬ ਕੇ ਸੇਵਕ ਸਗਲ ਉਧਾਰਨ
0: ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ
0: ਕਾ ਸ਼ਬਦ ਜਪੈ ਨਿਹਾਲ
1: ਉਨਕੀ ਸੇਵਾ ਸੋਈ ਲਾਗੈ
0: ਵਿਸ਼ਨੂੰ ਕਿਰਪਾ ਕਰੈ ਬੜ ਭਾਗੈ
1: ਨਾਮ ਜਪਤ ਪਾਵੈ ਬਿਸਰਾ

0: ਤੇਰੇ ਕਿਚ ਕਾਮ
1: ਗਤ ਨਾਨਕ ਜਪ ਏਕ ਹਰਨਾਮ
0: ਰੂਪਵੰਤੋ ਇਨਾਹੀ ਮੋਏ
2: ਰੱਖੀ ਜੋ ਸਗਲ ਕਟ ਸੋਹੈ
0: ਧਨਵੰਤਾ ਹੋਏ ਕਿਆ ਕੋ ਕਰਵੇ
1: ਸਭ ਕਿਛੁ ਸਿਖਾ ਦੀਐ।

0: ਪੁਰਬ ਲਿਖੇ ਕਾ ਲਿਖਿਆ ਪਾਈਐ
1: ਸੁਖ ਸੁਖ ਪ੍ਰਭ ਦੇਵ ਨਹਾਰ
2: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕੁਛ ਕਰੇ ਸੋਈ ਸੁਖ ਮਾਨ
2: ਭੁਲਾ ਕਾਹੇ ਫਿਰੈ ਅਜਾਨ
1: ਕੌਣ ਵਸਤਾਈ ਤੇਰੇ ਸੰਗ
2: ਲਖ ਰਿਓ ਰਸ ਲੋਭੀ ਪਤੰਗ
1: ਰਾਮ ਨਾਮ ਜਪਿਰ ਦੇ ਮਾਹੇ
2: ਨਾਨਕ ਪਤ ਚੇਤੀ ਕਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ
2: ਰਾਮ ਨਾਮ ਸੰਤਨ

0: ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਭਗਤਾ
0: ਗੁਰਤ ਸਤ ਸਤ ਜਸ ਸੁਨਤਾ
1: ਪੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਸਤ ਗਿਆਨ ਤਿਸ ਮਨ ਪ੍ਰਗਟਾਇਆ
1: ਪੈ ਤੇ ਨਿਰਭਉ ਹੋਏ ਬਸਾਨਾ
0: ਜਿਤੇ ਉਪਜਿਆ ਤਿਸ ਮਾਹੀ ਸਮਾਨਾ
1: ਬਸ ਮਾਹੀ ਦੇ

0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ
1: ਸਤਿਗੁਰ ਜਿਸ ਕਾ ਨਾਮ
0: ਤਿਸ ਕੈ ਸੰਗ ਸਿਖ ਉਤਰੈ ਨਾਨਕ ਹਰ ਗੁਣ ਗਾਵਸਤਪਦੀ
2: ਸਤਿਗੁਰ ਸਿੱਖੀ ਕਰੇ ਪਿਤਪਾਲ
0: ਸੇਵ ਕਉ ਗੁਰ ਸਦਾ ਦਿਆਲ
2: ਸਿੱਖੀ ਗੁਰਦਰਮਤ ਮੁਲ ਹਰੇ
0: ਗੁਰ ਬਚਨੀ ਹਰ ਨਾਮ ਉਚਰੈ
2: ਸਤਿਗੁਰ ਸਿੱਖੇ ਬੰਧਨ ਕਾਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
2: ਸਤਿਗੁਰ ਸਿੱਖੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ
2: ਸਤਿਗੁਰ ਸਿੱਖਾ ਹਾਲਤ ਪਲ ਸੁਵਾਰੇ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ
2: ਕੈ ਗ੍ਰਹਿ ਸਿਵਕ ਜੋ ਰਹੇ
0: ਕੀ ਆਗਿਆ ਮਨ ਮੈਂ ਸਹਿ
2: ਸੋ ਕਰ ਕਚ ਨ ਜਨਾਵੇ
0: ਹਰ ਹਰ ਨਾਮ ਹਿਰਦੈ ਸਤਿਆਵੇ
2: ਮਨ ਵਿੱਚ ਸਤਿਗੁਰ ਕੇ ਪਾਸ
0: ਸੇਵਕ ਕੇ ਕਾਰਜ ਰਾਤ
2: ਸੇਵਾ ਕਰ ਤੋਏ ਨੈ ਕਾਮੀ
0: ਇਸਕੋ ਪ੍ਰਾਪਤ ਸੁਆਮੀ
2: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
2: ਇਸ ਵਿਸਵੇ ਗੁਰ ਕਾ ਮਨ ਮਾਨੇ

0: ਕਰਤਾ
1: ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਇੱਕੈ ਆਪ ਨਹੀਂ ਕਛੁ ਭਰਮ
1: ਸਹਿ ਸਿਆਣ ਪਲਿਆ ਨਾ ਜਾਈਐ
0: ਨਾਨਕ ਐਸਾ ਗੁਰਬਖਸ਼ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪਨੀਤ
0: ਪਰਸਤ ਚਰਨ ਕਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ
0: ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕੰਨ

0: ਕਰੁਣਾ ਨਾਨਕ ਇਹੋ ਧਨ ਸਾਰੂ ਅਸ਼ਟਰੇ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰ ਉਪਾਵ ਸਭ ਮੀਤ ਵਿਸਾਰ ਹੋ
0: ਚਰਨ ਕਮਲ ਰਿਧ ਮਹਿ ਉਰਤਾਰੋ
1: ਕਰਨ ਕਾਰਨ ਸੋ ਪ੍ਰਭ ਸਮਰੱਥ
0: ਦ੍ਰਿੜ ਕਰ ਗਹੁ ਨ

0: ਕਾਲ ਨਾ ਭਾਨੈ
1: ਸੋ ਕਿਉ ਬਿਸਰੇ ਜੇ ਕੀ ਆ ਜਨ
0: ਸੋ ਕਿਉ ਬਿਸਰੇ ਜਿਨ ਸਭ ਕਿਛ ਦੀਆ
1: ਸੋ ਕਿਉ ਬਿਸਰੇ ਜੇ ਜੀਵਨ ਜੀਆ
0: ਸੋ ਕਿਉ ਬਿਸਰੇ ਜਗਨ ਮੈਂ ਰੱਖੈ
1: ਪ੍ਰਸਾਦ ਕੋ ਬਿਲਾ ਲਾਖੇ
0: ਸੋ ਕਿਉ ਬਿਸਰੇ ਜੇ ਬਿਖਤੇ ਕਾਢੈ
1: ਜਨਮ ਜਨਮ ਕਾ ਟੂਟਾ ਗਾਢੇ
0: ਪੂਰੇ ਤਤ ਹੈ ਬੁਝਾਇਆ
1: ਆਪਣਾ ਨਾਨਕ ਜਨ
0: ਸਾਜਨ ਸੰਤ ਪ੍ਰਭੂ ਇਹ ਕਾਮ
1: ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਬਰਾ ਨਾਮ ਜਪਾਵੋ
0: ਭਗਤ ਭਾਈ ਕਰੀਏ ਸੰਸਾਰ
1: ਬਿਨ ਭਗਤੀ ਤਨੋ ਸੀਸ਼ਾਰ
0: ਸਰਬ ਕਲਿਆਣ

0: ਆਪਣ ਖੇਲ ਆਪ ਕਰ
1: ਦੇਖੇ ਤੋ ਨਾਨਕੀ ਕਹਿ
0: ਜੈ ਅਵਗਤ ਭਗਤ ਹੈ ਆਪ
1: ਜੈ ਪਸਰੈ ਪਾਤਾਲ ਸੰਤ ਪ੍ਰਤਾਪ
0: ਪਾਕਾ ਭੇਦਨੀ
1: ਉਨਕੀ ਸ਼ੋਭਾ ਉਨਹੂ ਬਨੀ
0: ਆਪੇ ਕਤ ਕਰੇ ਨੰਚੋਜ
1: ਆਪੇ

0: ਇਕ ਦ੍ਰਿਸ਼ਟਿਤਾ
1: ਇਹ ਫਲ ਤਿਸ ਜਨ ਕੈ ਮੁਖ ਭਣੇ
0: ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮਹਿਤਾ ਕੀ ਗਤ ਹੋ
1: ਗੁਣ ਗੋਬਿੰਦ ਨਾਮ ਤੁਨ ਬਾਣੀ
0: ਸਿਮ੍ਰਿਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇ ਬਲਹਾਰ ਨਾਮ
0: ਗੋਬਿੰਦ ਭਗਤ ਕੈ ਮਨ ਵਿਸ਼ਰਾਮ।

0: ਮਨ ਜਮ ਕੈ ਸਾਤ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਏ
1: ਮਨੈ ਮਗ ਨਾ ਚੱਲ।

0: ਭਗਤ ਨਾ ਹੋਏ
1: ਸਵਾਸਥ ਆਦਿ ਬਾਣੀ ਪਰਮਾਉ ਸਤ ਸੁਹਾਣ ਸਦਾ ਮਨ ਚਾਉ
0: ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ
1: ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ
0: ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ
1: ਵਖਤ ਨਾ ਪਾਓ।

0: ਦਿੱਥੇ ਘਾੜਤ ਘੜੀਏ ਬਹੁਤ ਅਨੂਪ।
1: ਤਾਕੀ ਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਛਾ ਪਛਤਾਏ।
0: ਦਿੱਥੇ ਘੜੀਏ ਸੁਰਤ ਮਤ ਮਨ ਬੁੱਧ, ਦਿੱਥੇ ਘੜੀਏ ਸੁਰਤ।

0: ਭੰਗੀ ਪਰਮਾਥੇ ਸਮਸਤੀ ਬਬੂਤੇ
1: ਕਲੰਕੰ ਬਿਨਾ ਨੇਕ ਲੰਕੀ ਸਰੂਪੇ
0: ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ
1: ਨਮੋ ਜੋਗ ਜੁਗ ਵੇਸ਼ਵਰੰ।

0: ਨਮੋ ਸਰਬ ਜੀਤੰ ਨਮੋ ਸਰਬ ਭੀਤੰ
1: ਨਮੋ ਸਰਬ ਗਿਆਨੰ ਨਮੋ ਪਰਮ ਤਾਨੰ
0: ਨਮੋ ਸਰਬ ਮੰਤਰੰ ਨਮੋ ਸਰਬ ਯੰਤਰੰ
1: ਨਮੋ ਸਰਬ ਦ੍ਰਿਸ਼ੰ।

0: ਆਤ ਸੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ
1: ਚਤਰ ਚੱਕਰ ਜਾਣੇ
0: ਚਤਰ ਚੱਕਰ ਵਾਰਤੀ ਚਤਰ ਚੱਕਰ ਭਾਰਤੀ
1: ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ
1: ਚਤਰ ਚੱਕਰ ਮਾਨੇ।

0: ਸਰਪੰਗੀ ਸਰਕਾਮੇ
1: ਤਿਰ ਬਰਗੰ ਤਿਰ ਬਾਦੇ ਆ ਗੰਜੇ ਆ ਗਾਦੇ
0: ਸਰਭਾਗੇ ਸੁਸਰਭਾ ਅਨੁਰਾਗੇ
1: ਤਿਰ ਭੋਗਤ ਸਰੂਪ ਹੈ ਆਸ਼ਿਜ ਹੈ ਆਸ਼ੂਤ ਹੈ
0: ਪ੍ਰਵਾਸ ਹੈ
1: ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ
0: ਸਰੂਪ ਹੈ ਪ੍ਰਜਗਤ ਅਨੂਪ ਹੈ
1: ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ
0: ਸਰੂਪ ਹੈ ਪ੍ਰਜਗਤ ਅਨੂਪ ਹੈ
1: ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ
0: ਅਬੰਧ ਹੈ
1: ਅਭਗਤ ਹੈ ਵਿਰਕਤ ਹੈ ਅਨਾ

मधु भार शांत त्व प्रसाद मुन मन प्रणाम गुण गन मुदाम।

0: ਸਾਹਿਬ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਰਤਨ ਪਰਿਵਾਰ ਪਰਿਆ ਸਭ

0: ਜੀਵ ਜਨ ਸਭ ਤੋਂ ਉਪਾਏ ਇੱਕ ਵੇਖ ਪਰਸਨ ਆਇਆ
1: ਲਵ ਲੋਕ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹ ਨਾਨਕ ਜਿਸ ਨੂੰ ਆਪ ਟੁੱਠਾ ਤਿੰਨ ਅੰਮ੍ਰਿਤ ਗੁਰਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਲਿਖਮ ਮਾਰਗ ਚੱਲਣਾ
0: ਲਵ ਲੋਕ ਅਹੰਕਾਰ

0: ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਉਪਜਾਏ
1: ਜਿਓ ਮੈਣੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਓ ਤਾਂ ਮੈਣੇ ਜਨਮ ਜੂਆ
0: ਇਹ ਕਿਸਨਾ ਵੱਡਾ ਰੋਗ ਲੱਗਾ ਮਨ

0: ਕਹ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ
1: ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬਜਾਏ
1: ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ

0: ਵਿਆਸ ਨਾ ਜਾਏ ਹੋਰ ਕਿਤ ਜਿਚੜ ਹਰ ਰਸ ਪੱਲੇ ਨਾ ਪਾਏ
1: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ
0: ਇਹੋ ਹਰ ਰਸ ਕਰਮੀ ਪਾਈਐ ਸਤਿਗੁਰ

0: ਕੋਈ ਨਦਰੀ ਹਰ ਨਿਹਾਲਿਆ
1: ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਵਿਪਲ ਸਾਧੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ

ਕੁਰਬਾਨੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੌ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਸ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲ ਗੁਰੂ ਗਰੀਬ ਨਿਵਾਸ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਸਤਿਗੁਰ ਜੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਸੁਭਾਈਮਾਨ ਹੋ ਕਰਕੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾ ਦਰਾਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨਿਮ ਬਾਣੀ ਕੇ ਪਾਠ ਸੰਗਤੀ ਰੂਪ ਵਿੱਚ ਹੋਏ ਗਰੀਬ ਨਿਵਾਜ ਆਪ ਜੀ ਕੇ ਅਗਾਧ ਬੋਧ ਬਾਣੀ ਪੜ੍ਹਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ ਬਾਣੀ ਸ਼ੁੱਧ ਅਤੇ ਸਪਸ਼ਟ ਸੁਣ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਦਸਰਿਆਂ ਨੂੰ ਪ੍ਰਦਾਨ ਕਰਨੀ ਸਤਿਗੁਰੂ ਜੀ ਕਿਰਪਾ ਕਰਨੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨਾਂ ਦੀ ਹਾਜ਼ਰੀ ਭਰੀ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ ਰਹਿਮਤ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਮਾਇਆ ਸਫਲੀ ਕਰਨੀ ਦਰੋਂ ਕਰੋਨਾ ਆਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਮਤਿ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀ ਸੇਵਾ ਥਾਂ ਪਾਉਣੀ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨਿਵਾਜ
अपने टहलियां दे सिर ते मिहर भरिया हथ रखना, काम क्रोध लोभ हंकार तो बचाउणा, श्रद्धा भावना प्रीत अदब सहित अपने दर घर की सेवा दे योग बना लेना, हर मैदान फतेह बख्शिश करनी, चढ़दी कला बख्शिश करके नवाजना, सदा अंग संग वर्तना गरीब नूं, आज आप जी की कृपा सदका चार पैर रहन, सुख भाणे अंदर बतीत होई है, दिन चढ़े अपने भाणे अंदर आनंदमई बतीत करवाना। सतगुरु जी इस वक्त दीवाना की संपूर्ण तन मुख रखदे आप जी के हजूर, कड़ा प्रसाद जी दे हाजिर है जी, दर प्रवान होवे प्रवान होया प्रसाद, संगत विच वरताउण दी आग्या बख्शिश करो जी, रहमत करो समूह संगत दी गरीब नवाजी करदे होए, पावन पवित्र हुक्मनामा साहिब बख्शिश करो, हुक्म ते चलण दी समर्था प्रदान करो, अगले दीवान सजाउण दी आग्या होवे, अखरवाद घाट भुल चुक मुआफ करनी, सरबत दे कार्ज रास करने, सही प्यारे मेल जिन्हां मेरे आप जी का नाम चेतावै, नानक नाम चढ़दी कला, तेरे भाणे सरबत दा भला। वाहिगुरु जी का खालसा, वाहिगुरु जी की फतह।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ, ਧਨ ਧਨ ਗੁਰੂ ਨਾਨਕ ਜਨ ਕੇਰਾ।

0: ਗੋਰਠ ਮਹੱਲਾ ਪੰਜਵਾਂ ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਸ਼ਰਧਾ ਭਾਵਨਾ ਸਹਿਤ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ, ਆਪ ਜੀ ਅਰਦਾਸ ਵਿੱਚ ਸ਼ਾਮਲ ਹੋਏ ਹੋ। ਸਤਿਗੁਰਾਂ ਨੇ ਅੱਜ ਦੇ ਇਲਾਹੀ ਦਰਗਾਹੀ ਫੁਰਮਾਨ ਬਖਸ਼ਿਸ਼ ਕੀਤੇ ਹਨ। ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾ ਤਾਰ ਪਿਤਾ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ ਸਤਿਗੁਰਾਂ ਦੇ ਪਵਿੱਤਰ ਅੰਗ 623 ਉੱਪਰ ਸੁਭਾਇਮਾਨ ਹੈ, ਅੱਜ ਹੁਕਮ ਰੂਪ ਵਿੱਚ ਆਇਆ ਹੈ, ਜਿਸ ਵਿੱਚ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਪੂਰਨ ਗੁਰੂ ਜਿਸ ਦੇ ਵੱਲ ਹੋ ਜਾਏ, ਜਿਹਦੇ ਤੇ ਕਿਰਪਾ ਹੋ ਜਾਏ, ਉਹਨੂੰ ਜੀਵਨ ਦੇ ਲੋਕ ਅਤੇ ਪਰਲੋਕ ਦੇ ਸਾਰੇ ਸੁੱਖ ਮਿਲ ਜਾਂਦੇ ਨੇ। ਉਹ ਜਿੱਥੇ ਵੀ ਚਲਾ ਜਾਏ ਉੱਥੇ ਹੀ ਉਹਦੇ ਲਈ ਉਹ ਸਮਾਂ ਸਥਾਨ ਸੁਹੇਲਾ ਸੁਹਾਵਣਾ ਬਣ ਜਾਂਦਾ ਹੈ, ਕਿਉਂਕਿ ਉਹਨੂੰ ਗੁਰੂ ਦਾ ਹੁਕਮ ਯਾਦ ਰਹਿੰਦਾ ਹੈ, ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਈ ਹੈ, ਜੀ ਕੈ ਸੰਗ ਸਹਾਈ। ਜਦੋਂ ਜੀ ਦੇ ਨਾਲ ਮਨ ਦੇ ਨਾਲ ਪਰਮੇਸ਼ਵਰ ਦਾ ਨਾਮ ਹੋਵੇ, ਪ੍ਰਭੂ ਦਾ ਸ਼ਬਦ ਹੋਵੇ, ਤਾਂ ਫਿਰ ਉਹ ਜਿੱਥੇ ਵੀ ਜੀਵ ਵੱਸਦਾ ਹੈ ਉੱਥੇ ਹੀ ਉਹਦੇ ਲਈ ਆਨੰਦ ਅਤੇ ਖੇੜਾ ਬਣ ਜਾਂਦਾ ਹੈ। ਗੁਰੂ ਕਿਰਪਾ ਕਰੇ, ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਚਰਨਾਂ ਵਿੱਚ ਦੀਵਾਨ ਸੱਜਣੇ ਹਨ। ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਵਿਸ਼ੇਸ਼ ਕਰਕੇ ਜੋ ਇਹ ਸਾਰਾ ਮਹੀਨਾ ਹੀ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆ ਰਹੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਜੋ 12 ਸਤੰਬਰ ਨੂੰ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਉਹਦੇ ਸੰਬੰਧ ਅੰਦਰ ਹੀ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸ ਵਿੱਚ ਆਪ ਜੀ ਸਰਵਨ ਕਰ ਰਹੇ ਹੋ। ਸ਼ਾਮ ਦੇ ਦੀਵਾਨਾਂ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ, ਭਾਈ ਸਾਹਿਬ ਭਾਈ ਗਿਆਨੀ ਲਖਵਿੰਦਰ ਸਿੰਘ ਜੀ ਦਮਦਮਾ ਸਾਹਿਬ ਵਾਲੇ ਪਹੁੰਚੇ ਹੋਏ ਹਨ, ਉਹ ਆਪ ਜੀਆਂ ਨੂੰ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਨ ਕਰਵਾ ਰਹੇ ਹਨ। ਅੱਜ ਵਿਸ਼ੇਸ਼ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਕੀਰਤਨ ਹੋਏਗਾ। ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਉਹਨਾਂ ਦਾ ਜਥਾ 1:30 ਤੱਕ ਉਹ ਆਪ ਜੀ ਨੂੰ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ। ਨਾਲ ਹੀ ਬੇਨਤੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਜੋ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਰ ਅੰਮ੍ਰਿਤਸਰ ਵਾਲੇ ਪਹੁੰਚੇ ਹੋਏ ਹਨ, ਉਹਨਾਂ ਵੀ ਹਾਜ਼ਰੀਆਂ ਭਰਨੀਆਂ ਹਨ। ਸੁਆਬ ਸੰਗਤ ਦੇ ਚਰਨਾਂ ਵਿੱਚ ਸਨੀਮਰ ਬੇਨਤੀ ਹੈ ਕਿ ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਜਪਜੀ ਸਾਹਿਬ ਦਾ ਕੀਰਤਨ 12:30 ਤੋਂ 1 ਵਜੇ ਤੱਕ ਹੋਏਗਾ। ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੀਰਤਨ ਕਰਨਗੇ, ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਬੋਝਿਆ ਕੇ ਸੋ ਤੂੰ ਹੈ ਜਾਣੇ ਤੇਰਾ ਭੇਦ ਤੇਰੀ ਸਾਰ ਨਾਨਕ ਪੱਕਾ ਪੁਛਲਾ ਸਖਨਾ ਮਾਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਾ ਚਾਰ ਮੈਂ।

ਕਾਇ ਨਾ ਪਾਈ ਰਹੇ ਬਿਬਾਣੀ ਮਣੀ ਮਸਾਣੀ ਅੰਦਰਾ ਜਾਣੇ ਫਿਰ ਪਸਾਣੀ ਸਤਿਗੁਰ ਭੇਟੇ ਸੁਸ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦ ਕਰੇ ਸੁ ਪਾਏ ਆਸ ਅਨੇ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰਸ ਬੋਧੀ ਪਾਚੀ ਦਸਵੀਂ ਪ੍ਰਿਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ ਫਿਰ ਅਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਨੂੰ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੇ ਪੁੱਤਰਾਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦ ਦੀ 40 ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਖ ਚਲਾਈ ਤੇ ਵਾਹਿ ਦੇਖ ਡਿਡ ਕੀਤਾ ਤੇਨਾ ਪਿਆਰ ਸਤਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੂਬਰੀਆਂ ਲਵਾਈਆਂ ਚੱਕਰੀਆਂ ਤੇ ਚੜੇ ਆਹ ਨੱਚਾਏ ਗਏ ਗੁਰਦੁਆਰਾ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਿਆ ਸਤਸੰਗ ਲਵਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖ਼ਤ ਆਸਲ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਜ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਨੇ ਚਰਿਆਇਤ ਦੇਖ ਦੇਖ ਕੀ ਫਤਿਹ ਬਿਰਤ ਕੀ ਪਹਿਰ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਰਬਾਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੜ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਜ ਸਦਾ ਸ਼ਾਹਿਦ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਦਾਂ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਹੈ ਉਹਨੇ ਗੁਰੂ ਦਰਸ਼ਨ ਦੀ ਦਾਤ ਸਿਆ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਹੀਂ ਉਡਿਆ ਦੀ ਓਟ ਗੁਰੂ ਨੇ ਆਸ਼ਰਮ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਿੱਤਾ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਰਾਜ ਇਹ ਗਰੀਬ ਨਿਵਾਜ ਜੀ ਆਪਦੇ ਚਰਨ ਕਾਮਨਾ ਅਰਦਾਸ ਕੀਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਿਹਾਰ ਦਿੱਤਾ ਜੀ ਉਹ ਬੇਅੰਤ ਬਾਣੀਆਂ ਦੇ ਪਹਾੜ ਐਸ ਵੇਲੇ ਰਾਗੀ ਸਿੰਘ ਰਾਜ ਦੇ ਚਰਨਾਂ ਜਾਸਾ ਕੀ ਵਾਰ ਕੀਤੇ ਕੀਤੇ ਨੇ 6 ਪੌੜੀਆਂ ਨਾਨਕ ਸਾਹਿਬ ਦੇ ਕੀਰਤਨ ਦਰ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਾਂ ਸਾਰੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਤੁਹਾਡੀ ਮਨ ਬੁੱਧੀ ਬਖਸ਼ਿਸ਼ ਕਰੋ ਕੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਬ ਸ਼ਾਹਿਦ ਜਗ੍ਹਾ ਤਿਆਰ ਕਰਕੇ ਹਾਜ਼ਰਦਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਬੁਦੇਜ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਗੀ ਮਹਾਰਾਜ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾ ਅਰਥ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਦਤਾ ਆਪਦੇ ਜਾਨਾਂ ਸੇਵਾ ਕਰ ਰਹੇ ਸਾਰੇ ਟੈਲੀ ਸਿੰਘਾਂ ਸਿੰਘੜੀਆਂ ਨੂੰ ਚੰਦਰੁਸ਼ੀ ਬਖਸ਼ੋ ਚਾਦਿਕਰਾ ਬਖਸ਼ੋ ਸਦਾ ਇਸੇ ਹੀ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਦਾ ਕਰੋ ਜੀ ਗੁਰੂ ਗੀ ਮਹਾਰਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਤਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦਿੱਤਾ ਗਰੀਬ ਨਿਵਾਜ ਜੀ ਖਾਲਸਾ ਬਲ ਸੇਵ ਕੌਮ ਨੂੰ ਏਕ ਤਰਫਾਗ ਪਿਆ ਜੀ ਬਖਸ਼ਿਸ਼ ਕਰਕੇ ਸਤ ਦੋਜ ਦਾਸ ਬਖਸ਼ੋ ਚਾਨਣ ਜੋੜੋ ਗੁਰਬਾਣੀ ਦਾ ਪੈਰ ਬਖਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਪਾਲਦਾ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦੂਰ ਦਰਾਜ ਕਰਾਂ ਬੈਠੀਆਂ ਲਾਇਵ ਕਥਕ ਗੀਤ ਨੂੰ ਸ਼ਰਮ ਕਰੀਏ ਸਾਰੇ ਸੰਗਤ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਆਪਣੇ ਬਖਸ਼ੀ ਗਰੀ ਸੰਗਤ ਉਦੋਂ ਬਖਸ਼ੇ ਸੰਗਤ ਆਪਦੇ ਚਾਨਣ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਉਣ ਲਈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਭੇਟਾ ਕਾਢੀ ਚਾਨਣ ਪ੍ਰਵਾਨ ਕਰੋ ਪਸ਼ਕਰ ਸਾਹਿਬ ਦੀਆਂ ਕਮਾਈਆਂ ਸਵਰ ਕਰੋ ਘਰ ਜਵਾਹ ਦੇ ਭਗਤ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤਾਂ ਦਾ ਪੂਜਾ ਕਰੋ ਜੀ ਤਾਰ ਮਿਹਰੰਦ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾ ਦੀ ਮਾਫੀ ਬਖਸ਼ੋ ਵੇਦੁਰ ਗੁਨਾਮੀ ਬਖਸ਼ੇ ਕਰ ਬਹਿਣ ਅੱਜ ਐਤਵਾਰ ਦੇ ਹਫ਼ਤਾ ਵਾਲੀ ਕੱਤ ਇਸ ਵਾਰੀ ਹਫ਼ਤਾ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੈਨਲ ਮਦਦਦਾਰ ਸ਼ੁੱਧ ਅਤੇ ਪਿੱਤਰ ਸੇਵਾ ਆਦਿ ਕਿਰਪਾਤਾ ਕਰੋ ਸੇ ਪਿਆਰੇ ਮੈਨੂੰ ਜਿਹੜੇ ਆਪਣੇ ਆਪਦਾ ਨਾਮ ਜਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਾਈ ਅਕਾਲ ਕੇ ਤਵੀ ਚਲਾਏ ਉਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਰੱਬ ਕੋ ਮਿਲ ਬੋਚ ਹੈ ਕੋਜ ਸ਼ਬਦ ਮਹਿਲੇ
ਰਾਜ

ਸੁਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਪਾਗਿਓ ਜੋ ਅਰਦਾਸ ਉਪਰੰਤ ਆਪ ਜੀ ਨੇ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਸੋ ਗੁਰੂ ਕਿਰਪਾ ਕਰੇ ਸਰ ਸੇ ਅਸੀਂ ਉਸਦੇ ਉਪਦੇਸ਼ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਲਈਏ। ਅਰਦਾਸ ਕਰੀ ਗੁਰੂ ਪਾਸ, ਇਸ ਵਿੱਚ ਹਰ ਰਸ ਦੀ ਵੀ ਗੱਲ ਹੋਈ ਹੈ, ਕਾਫੀ ਕੁਛ ਹੋਇਆ, ਜਮ ਕੰਕੜ ਦੀ ਵੀ ਗੱਲ ਹੋਈ ਹੈ, ਬਹੁਤ ਕੁਛ ਹੋਇਆ, ਅਤੇ ਗੁਰੂ ਕਿਰਪਾ ਕਰੇ ਸਾਨੂੰ ਉਸ ਦੀ ਸਮਝ ਆ ਜਾਵੇ। ਇਸ ਦੀ ਵਿਆਖਿਆ ਕਰਨਗੇ ਪੰਥ ਦੇ ਮਾਨ ਵਿਦਵਾਨ ਅਤੇ ਕਥਾਕਾਰ ਸਤਿਕਾਰ ਯੋਗ ਗਿਆਨੀ ਲਖਵਿੰਦਰ ਸਿੰਘ ਜੀ। ਕੁਝ ਇੱਕ ਸੂਚਨਾਵਾਂ ਦੇਣ ਤੋਂ ਪਹਿਲਾਂ ਇੱਕ ਬੇਨਤੀ। ਬੇਨਤੀ ਇਹ ਹੈ ਕਿ ਆਹ ਸਾਰਾ ਮਹੀਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜੋ ਹੈ ਸ੍ਰੀ ਜਪਜੀ ਸਾਹਿਬ, ਉਸ ਨੂੰ ਸਮਰਪਿਤ ਹੈ। ਕਿਉਂ? ਕਿਉਂਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆਪਾਂ ਇਸ ਸਾਰੇ ਮਹੀਨੇ ਮਨਾ ਰਹੇ ਹਾਂ। ਇਸ ਸੰਬੰਧ ਦੇ ਵਿੱਚ ਹੀ ਸਹਿਜ ਪਾਠ 1 ਸਤੰਬਰ ਨੂੰ ਰੱਖਿਆ ਗਿਆ ਸੀ ਅਤੇ ਉਸ ਦੇ ਭੋਗ 27 ਸਤੰਬਰ ਨੂੰ ਪੈਣੇ ਨੇ। ਸੰਗਤਾਂ ਆਪ ਹੀ ਰਲ ਮਿਲ ਕੇ ਉਹ ਸਹਿਜ ਪਾਠ ਕਰ ਰਹੀਆਂ ਨੇ ਰੋਜ਼। ਇੰਟਰਨੈੱਟ 'ਤੇ ਆਉਂਦਾ ਉਹ ਜਿਸ ਵੇਲੇ ਵੀ ਚੱਲਦਾ ਹੈਗਾ। ਸੋ ਇੱਕ ਤਾਂ ਇਹ ਬੇਨਤੀ, ਨਗਰ ਕੀਰਤਨ 27 ਨੂੰ ਉਸੇ ਦਿਨ ਹੀ ਹੋਣਾ ਜਿਸ ਦਿਨ ਆਪਾਂ ਇਹ ਭੋਗ ਪਾਉਣੇ ਨੇ, ਉਹ ਵੀ ਚੇਤਾ ਰੱਖੀਏ। ਪਰ ਵਿਚਕਾਰ ਕੀ ਹੋਣਾ, ਸਾਡੀ ਜ਼ਿੰਮੇਵਾਰੀ ਕੁਛ ਹੈ ਕਿ ਅਸੀਂ ਵੀ ਜਪਜੀ ਸਾਹਿਬ ਨੂੰ ਚੇਤੇ ਕਰੀਏ। ਜ਼ਬਾਨੀ ਜੇ ਨਹੀਂ ਆਉਂਦਾ ਤਾਂ ਫਿਰ ਕੋਸ਼ਿਸ਼ ਕਰੀਏ, ਕਿਉਂਕਿ ਆਪ ਜੀ ਦੇ ਜੋੜਾ ਝਾੜਨ ਵਾਲਿਆਂ ਨੇ ਭਾਵ ਆਪ ਜੀ ਦੀ ਕਮੇਟੀ ਮੈਂਬਰਾਂ ਨੇ ਇਹ ਸਾਰੇ ਮਹੀਨੇ ਦੇ ਵਿੱਚ ਪ੍ਰਬੰਧ ਕੀਤਾ ਹੈ ਇਸ ਦਾ ਕਿ ਆਪ ਜੀ ਨੂੰ ਜਪਜੀ ਸਾਹਿਬ ਜਿਹੜਾ ਹੈਗਾ ਉਹ ਚੇਤੇ ਕਰਵਾਇਆ ਜਾਵੇ। ਆਪ ਆ ਕੇ ਉਸ ਦੇ ਅਰਥ ਸਮਝ ਲਓ, ਫਿਰ ਉਸ ਦੇ ਅਰਥਾਂ ਤੋਂ ਅੱਗੇ ਹੋਰ ਜਿਹੜੀ ਭਾਵ ਅਰਥ ਹੋ ਕੀ ਉਹ ਵੀ ਸਮਝ ਲਓ, ਅਤੇ ਜੇ ਨਹੀਂ ਆਉਂਦੀ ਬਾਣੀ ਪੜ੍ਹਨੀ ਉਹ ਵੀ ਉਹਨਾਂ ਨੇ ਸੰਥਿਆ ਦੇਣੀ ਹੈਗੀ ਆ। ਸਾਰਾ ਕੁਛ ਦਾ ਪ੍ਰਬੰਧ ਕੀਤਾ ਗਿਆ, ਅਤੇ ਫਿਰ ਪ੍ਰਬੰਧ ਕੀਤਾ ਗਿਆ ਅਤੇ ਉਹ ਗੱਲ ਹੋ ਗਈ ਕਿ ਮੇਰੇ ਮੂਹਰੇ ਹੀਰੇ ਮੋਤੀ ਦਾ ਥਾਲ ਪਿਆ, ਪਰ ਮੈਨੂੰ ਪਤਾ ਨਹੀਂ ਹੈ ਕਿ ਮੈਂ ਮੇਰੇ ਮੂਹਰੇ ਕੀ ਪਿਆ ਹੈਗਾ। ਉਹ ਪਿਆ ਰਹੇਗਾ ਫਿਰ ਨਹੀਂ ਆਪਾਂ ਲਵਾਂਗੇ ਤਾਂ ਗੁੱਸਾ ਨਾ ਕਰਨਾ। ਸਾਡਾ ਜੀਵਨ, ਮੇਰਾ ਆਪਣਾ ਜੀਵਨ, ਸਾਡਾ ਜੀਵਨ ਅਜਿਹਾ ਹੀ ਹੋ ਚੁੱਕਾ ਕਿ ਗੁਰਬਾਣੀ ਦੇ ਵਿੱਚ ਸਾਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ, ਕਿਉਂਕਿ ਨਾਵਨੇ ਦੀ 18 ਸਿੱਧੀ ਪਿੱਛੇ ਲੱਗੀਆਂ ਫਿਰਿਆ ਜੋ ਹਰ ਹਿਰਦਾ ਸਦਾ ਵਸਾਏ। ਸਾਰੀਆਂ ਦੁਨੀਆ ਭਰ ਦੀਆਂ ਖੁਸ਼ੀਆਂ ਸੁੱਖਾਂ ਦੌਲਤਾਂ ਦਾ ਭੰਡਾਰ ਮਿਲ ਜਾਣਾ ਹੈ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਵਾਂਗੇ, ਬਾਣੀ ਨਾਲ ਜੁੜ ਜਾਵਾਂਗੇ। ਪਰ ਦਿਲੋਂ ਕਰਨਾ ਪੈਣਾ, ਇਹ ਦਿਲੋਂ ਵਿਸ਼ਵਾਸ ਕਰਨਾ ਪੈਣਾ ਗੁਰੂ 'ਤੇ। ਵਿਸ਼ਵਾਸ ਬਹੁਤ ਜ਼ਰੂਰੀ ਹੈ। ਵਿਸ਼ਵਾਸ ਲਈ ਵੀ ਇਹ ਜ਼ਰੂਰੀ ਹੋ ਗਿਆ ਕਿ ਆਪਾਂ ਬੈਠ ਕੇ ਬਾਣੀ ਸੁਣੀਏ, ਕੀਰਤਨ ਸੁਣੀਏ, ਕਥਾ ਸੁਣੀਏ, ਤਾਂ ਵਿਸ਼ਵਾਸ ਬਣਨਾ ਗੁਰੂ ਪਿਆਰਿਓ। ਇਹ ਨਹੀਂ ਕਿ ਉਹ ਮੋਤੀ ਨੇ ਸਾਲ ਮੰਗੂ ਫਿਰ ਆਪਾਂ ਨੂੰ ਦੇਖ ਕੇ ਅਤੇ ਲੰਘ ਹੈ, ਉਹਦਾ ਕੋਈ ਫਾਇਦਾ ਨਹੀਂ। ਸੂਚਨਾਵਾਂ ਹੁਣ ਆਪ ਸਮੂਹ ਸੰਗਤ ਨੂੰ ਪਤਾ ਹੈ ਕਿ ਆਪਾਂ ਨੌਰਥ ਹਾਲ ਅਤੇ ਸਾਊਥ ਹਾਲ ਜਿਹੜਾ ਹੈ ਉਹ 2 ਮੰਜ਼ਿਲਾਂ ਬਣਾ ਰਹੇ ਹਾਂ, ਅਤੇ ਸੰਬੰਧ ਬਹੁਤ ਸਾਰਿਆਂ ਨੇ ਕੱਢ ਕੇ ਗੁਰੂ ਦੀ ਕਿਰਪਾ ਲਈ ਹੈ। ਬਾਕੀਆਂ ਦੇ ਚਰਨਾਂ 'ਚ ਬੇਨਤੀ ਹੈ ਉਹ ਵੀ ਉਹ ਸੇਵਾ ਕਰ ਲੈਣ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਲੈਣ। ਸਹਿਜ ਪਾਠ ਘਰਾਂ ਦੇ ਵਿੱਚ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਹਮੇਸ਼ਾ ਕਰਦੀਆਂ ਨੇ, ਅਤੇ ਹੁਣ ਵੀ ਨਾ ਆਲੇ ਹਾਲੇ ਵੀ ਹੋਰ ਆ ਰਹੇ ਨੇ। ਅਕਤੂਬਰ ਦੇ ਕੇ ਜਾ ਕੇ ਉਹਨਾਂ ਦੇ ਭੋਗ ਪੈਣਗੇ। ਸੋ ਆਪਣੇ ਨਾਂ ਅਤੇ ਫੋਨ ਨੰਬਰ ਟੈਕਸਟ ਕਰ ਦਿਓ 408-712-4145 'ਤੇ, ਤਾਂ ਕਿ ਅਰਦਾਸ ਵਿੱਚ ਆਪ ਜੀ ਦਾ ਨਾਂ ਉਦੋਂ ਆ ਜਾਵੇ। ਕਾਰਾਂ ਆਪਾਂ ਨੇ ਠੀਕ ਥਾਂ 'ਤੇ ਕਰਨੀਆਂ ਪਾਰਕ, ਤਾਂ ਕਿ ਕਿਸੇ ਨੂੰ ਨਾ ਸਾਰਾ ਰੁਕੀਏ ਨਾ। ਲੰਗਰ ਦੇ ਪਰਲੇ ਪਾਸੇ ਵਾਲਾ ਥਾਂ ਬਿਲਕੁਲ ਖਾਲੀ ਰਹਿਣਾ ਚਾਹੀਦਾ ਹਰ ਵੇਲੇ। ਅਤੇ ਅੱਜ ਸਾਡੇ ਪਾਸ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਨੇ ਵੀ ਕੀਰਤਨ ਕਰਨਾ ਹੈਗਾ ਦੁਪਹਿਰ ਦੇ ਵੇਲੇ। ਕੋਲੇਜ ਪ੍ਰੈਪ ਵਾਲਿਆਂ ਦਾ ਜੋ ਹੈ ਕਲਾਸਾਂ 13 ਸਤੰਬਰ ਤੋਂ ਸ਼ੁਰੂ

0: ਹੋ ਰਹੀਆਂ ਨੇ, ਉਹਨਾਂ ਨੇ ਵੀ 2-3 ਮਿੰਟ ਦਾ ਸਮਾਂ ਲਿਆ ਹੈਗਾ ਅੱਜ ਦੱਸਣ ਲਈ, ਹੋ ਫਿਰ ਇੱਕ ਵਾਰੀ ਕਿੰਨਾ ਜ਼ਰੂਰੀ ਆ 6ਵੀਂ ਗ੍ਰੇਡ 6 ਤੋਂ ਲੈ ਕੇ 12 ਗ੍ਰੇਡ ਤੱਕ ਦੇ ਜਿਹੜੇ ਹੈਗੇ 12ਵੀਂ ਤੱਕ ਦੇ ਬੱਚੇ ਬੱਚਿਆਂ ਨੂੰ ਦਾਖਲ ਕਰਾਓ, ਲਾਭ ਉਠਾਓ, ਉਸ ਤੋਂ ਚੰਗੇ ਗ੍ਰੇਡ ਹੋਣਗੇ ਅਤੇ ਚੰਗੀ ਪੜ੍ਹਾਈ ਕਰ ਰਹੇਗੇ, ਚੰਗੀਆਂ ਡਿਗਰੀਆਂ ਮਿਲ ਜਾਣਗੀਆਂ ਅਤੇ ਉਨਾ ਹੀ ਚੰਗਾ ਫਿਰ ਜੋਬ ਮਿਲ ਜਾਊਗਾ। ਸਤੰਬਰ 11-12-13 ਨੂੰ ਮੇਰੇ ਗੁਰੂ ਸਾਹਿਬ ਜੀ ਦੇ 31 ਰਾਗਾਂ ਦੀ ਜੋ ਬਾਣੀ ਆ ਉਸ ਦੇ ਉੱਤੇ ਆਧਾਰ 'ਤੇ 31 ਰਾਗ ਦਰਬਾਰ 8ਵਾਂ ਆਪਣੇ ਗੁਰੂ ਘਰ ਦਾ ਹੋਣ ਜਾ ਰਿਹਾ ਜੀ। ਹੁਣ ਆਪਾਂ ਦੇਖਣਾ ਕਿ ਕਿੰਨੇ ਕੁ ਆ ਕੇ ਸੁਣਦੇ ਹਾਂ। ਹੁਣ ਹਰ ਸਾਲ ਹੁੰਦਾ, ਬੜੇ ਪਿਆਰ ਨਾਲ ਆਪ ਜਿਸ ਚਰਨਾਂ 'ਚ ਬੇਨਤੀ ਆ, ਹੁਣ ਮੈਂ ਵੇਖਣਾ ਮੰਗਦਾ ਵੀ ਕਿੰਨੇ ਕੁ ਆ ਕੇ ਸੁਣਗੇ ਉਹ, ਇੱਕ ਦਿਨ ਜਾਂ 2 ਦਿਨ ਜਾਂ 3 ਦਿਨ, ਕਈਆਂ ਨੇ 3 ਦਿਨ ਹੀ ਸੁਣਨਾ ਜੀ, ਸਾਰਾ ਸੁਣਨਾ ਕਈਆਂ ਨੇ ਸਾਰਾ, ਉਹਨਾਂ 'ਤੇ ਕਿਰਪਾ ਹੋਣੀ ਗੁਰੂ ਦੀ। ਸੋ ਅੱਗੇ ਚਲੀਏ, ਤੰਤਰ ਇਸ ਵਿੱਚ ਹੀ ਆ ਗਿਆ ਜੀ 13-12 ਨੂੰ ਪਹਿਲਾ ਪ੍ਰਕਾਸ਼ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਡੇ ਗੁਰੂ ਸਾਹਿਬ ਜੀ ਦਾ, ਜੋ ਆਪਾਂ ਸਾਰਾ ਮਹੀਨਾ ਮਨਾ ਰਹੇ ਹਾਂ। 13 ਨੂੰ ਹੈ ਗੁਰਤਾ ਗੱਦੀ ਤੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ। ਸਤੰਬਰ ਨੂੰ 14 ਨੂੰ ਹੈ ਜੋਤੀ ਜੋਤ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦਾ। 17 ਸਤੰਬਰ ਨੂੰ ਸੰਗਰਾਂਦ। 18 ਨੂੰ ਵਿਆਹ ਪੁਰਬ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ, ਬਹੁਤ ਬਹੁਤ ਪੁਰਬ ਆ ਰਹੇ ਨੇ ਅੱਗੇ ਜੀ। 24 ਨੂੰ ਗੁਰਤਾ ਗੱਦੀ ਦੇਵ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦੀ, ਅਤੇ ਸਤੰਬਰ 24 ਨੂੰ ਸੱਚ ਸਤੰਬਰ 26 ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ, ਅਤੇ ਸਤੰਬਰ 27 ਨੂੰ ਮੈਂ ਦੱਸ ਦਿੱਤਾ ਕਿ ਪਹਿਲੇ ਪ੍ਰਕਾਸ਼ ਦੇ ਸੰਬੰਧ ਵਿੱਚ ਜਿੱਥੇ ਸਹਿਜ ਪਾਠ ਦੇ ਭੋਗ ਪੈਣੇ ਨੇ ਉੱਥੇ ਜਾ ਕੇ ਕੀਰਤਨ ਵੀ ਹੋਣਾ। 27 ਸਤੰਬਰ ਮਾਰਕ ਕਰ ਲਓ ਆਪਣੇ ਕੈਲੰਡਰਾਂ 'ਚ, ਅਤੇ ਉਸ ਦਿਨ ਆਪਾਂ ਨੂੰ ਪਤਾ ਹੈ ਕਿ ਹਾਲ ਸਾਰਾ ਭਰਿਆ ਹੁੰਦਾ ਜਦੋਂ ਨਗਰ ਕੀਰਤਨ, ਚਾਹੇ ਆਪਣਾ ਅੰਦਰ ਹੋਵੇ ਚਾਹੇ ਬਾਹਰ ਹੋਵੇ। ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਆ ਕੇ ਹਾਜ਼ਰੀਆਂ ਭਰ ਕੇ ਬਖਸ਼ਾ ਲੈਂਦੀਆਂ ਨੇ। ਸੂਚਨਾਵਾਂ ਬਹੁਤ ਨੇ ਸਾਰੀਆਂ, ਦਾਸ ਦੀ ਕੋਸ਼ਿਸ਼ ਹੁੰਦੀ ਆ ਕਿ ਉਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਕੈਲੰਡਰ ਦੇ ਅਨੁਸਾਰ ਹੀ ਹੋਣ, ਅਤੇ ਕਈ ਵਾਰੀ ਉੱਥੋਂ ਲੈ ਵੀ ਲਈ ਦੀਆਂ, ਅਤੇ ਥੱਲੇ ਇੱਕ ਲਾਈਨ ਹੁੰਦੀ ਆ ਉਹ ਜਿੱਦਾਂ ਸਾਂਝੀ ਕਰ ਲਵਾਂ, ਉੱਥੇ ਲਿਖਿਆ ਹੁੰਦਾ ਦਿਸ ਕੈਨ ਚੇਂਜ ਐਨੀ ਮੂਮੈਂਟ, ਅਤੇ ਜੇ ਗਲਤ ਹੋ ਗਿਆ ਤਾਂ ਫਿਰ ਮੈਂ ਉਹ ਆਪ ਜੀ ਨਾਲ ਸਾਂਝੀ ਕਰ ਲੂੰਗਾ ਕਿ ਇਹ ਚੇਂਜ ਹੋ ਗਿਆ ਸੀ, ਮੇਰਾ ਬਸ ਨਹੀਂ ਹੋ। ਸੋ ਗਲਤੀ ਤਾਂ ਕਦੇ ਕੋਈ ਵੀ ਕਰ ਸਕਦਾ, ਮੈਂ ਵੀ ਕਰ ਸਕਦਾ, ਕੋਈ ਪਰਫੈਕਟ ਨਹੀਂ ਹੈ ਮੈਂ। ਸੋ ਆਓ ਹੁਣ ਅੱਜ ਦੇ ਹੁਕਮਨਾਮੇ ਦੀ ਕਥਾ ਆਪਾਂ ਸਰਵ ਕਰੀਏ। ਪੰਤਮਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਪਾਸੋਂ ਠੀਕ 10 ਵਜੇ ਤੱਕ, 10 ਵਜੇ ਤੋਂ ਬਾਅਦ ਬਾਕੀ ਪ੍ਰੋਗਰਾਮ ਜੀ। ਅਤੇ ਆਓ ਹੁਣ ਫਤਿਹ ਸਾਂਝ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੇ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵੇ ਸੁਨ ਸਮਾਦ ਅਗਾਧ ਸਾਧ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗਾਮ ਤੇ ਅਪਰੰਪਰ ਦੇਵ ਪੁਰੀ ਮੈਂ ਕਹਿਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤਹਿ ਬਿਠਾਇਓ, ਰਹੱਸ ਕੀਓ ਸੁਰਦੇਵ, ਤੋਹੇ ਜਸ ਜੈ ਜੈ ਜੰਪਹਿ, ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪਹਿ, ਕਟਹੇ ਸੋ ਪਾਪ ਤਿਨ ਨਰਹੁ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਵੀ, ਗੁਰ ਅਰਜਨ ਕੋ ਦੇ ਆਇਓ। ਹਰ ਕੀ ਵਡਿਆਈ ਹੋ ਆਖ ਨਾ ਸਕਾਂ, ਹੋ ਮੂਰਖ ਮੁਗਧ ਨੀ ਜਾਣ, ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ।

ਜਿਸ ਦੇਵੈ ਪੁਰਖ ਵਿਧਾਤਾ ਹਾਰ ਰਾਸ ਤਿਨਹੀ ਜਾਤਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਵੱਡਿਆ ਭਾਗਾਂ ਵਾਲੇ ਹੋਏ ਜੇ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਪਾਕ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਸੋਰ ਟਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਏ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰ ਸਾਹਿਬ ਜੀ ਨੇ ਇਲਾਹੀ ਵਚਨ ਬਖਸ਼ੇ ਨੇ, ਗੌਰ ਪੂਰਾ ਚਰਨੀ ਲਾਇਆ। ਗੁਰਬਾਣੀ ਦੇ ਵਿਆਕਰਨ ਨਿਯਮ ਅਨੁਸਾਰ ਜਦੋਂ ਗੁਰ ਦੇ ਰਾਰੇ ਨੂੰ ਸਿਹਾਰੀ ਆ ਜਾਂਦੀ ਏ, ਗੁਰੂ ਨੇ ਇਹ ਕੇਵਲ ਗੁਰੂ ਨੇ ਬਖਸ਼ਿਸ਼ ਕੀਤੀ। ਗੁਰੂ ਤੋਂ ਬਿਨਾਂ ਤੁਸੀਂ ਕਿਸੇ ਧਰਮ ਦੀਆਂ ਉਹਨਾਂ ਧਰਮ ਦੇ ਗ੍ਰੰਥ ਪੜ੍ਹ ਲਓ, ਜਿਸ ਦੇ ਕੋਲੇ ਕੋਈ ਗਿਆ ਉਸ ਰਿਸ਼ੀ ਮੁਨੀ ਨੇ ਪੈਗੰਬਰ ਨੇ ਆਪਣੇ ਨਾਲ ਜੋੜਿਆ। ਲੇਕਿਨ ਗੁਰੂ ਦੇ ਕੋਲੇ ਵੀ ਜਿਹੜਾ ਗਿਆ, ਗੁਰੂ ਨੇ ਕਿਹਾ ਆ ਮੈਂ ਤੈਨੂੰ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਾਂ। ਸਿੱਖੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਤਿੰਨ ਚੀਜ਼ਾਂ ਦੀ ਇੱਕ ਪਰਿਭਾਸ਼ਾ ਹੈ, ਨਾਮ, ਸ਼ਬਦ ਤੇ ਚਰਨ। ਨਾਮ ਹੀ ਚਰਨ ਨੇ, ਸ਼ਬਦ ਵੀ ਚਰਨ ਨੇ, ਤੇ ਚਰਨ ਹੀ ਸ਼ਬਦ ਤੇ ਨਾਮ ਨੇ। ਜੋਤ ਇਲਾਹੀ ਹੈ ਤੇ ਉਸ ਜੋਤ ਦੇ ਚਰਨ ਨਾਮ ਹੈ, ਤੇ ਉਸ ਜੋਤ ਦੇ ਚਰਨ ਸ਼ਬਦ ਦੇ ਨਾਲ ਸਾਨੂੰ ਸਤਿਗੁਰ ਸਾਹਿਬ ਜੀ ਨੇ ਜੋੜਿਆ। ਜਿਹੜਾ ਉਸ ਵਾਹਿਗੁਰੂ ਨਾਲ ਇੱਕਮਿੱਕ ਹੋਇਆ, ਉਹਨਾਂ ਨੇ ਫਿਰ ਇਲਾਹੀ ਸੱਦ ਦੀ ਆਵਾਜ਼ ਦਿੱਤੀ। ਜਿਹੜਾ ਉਸ ਵਾਹਿਗੁਰੂ ਨੇ ਇੱਕੋ ਕਿਸੇ ਵੀ ਖਾਨਦਾਨ ਚੋਂ ਆਇਆ ਹੋਵੇ, ਭਾਵੇਂ ਬ੍ਰਾਹਮਣ ਇਜ਼ਮ ਦੇ ਵਿੱਚ ਕਰਮਕਾਂਡ ਬਹੁਤ ਸੀ, ਪਰ ਜਦੋਂ ਬ੍ਰਾਹਮਣ ਬ੍ਰਾਹਮਣ ਬਣ ਗਿਆ ਸੱਚ ਕਰਕੇ, ਉਦੋਂ ਉਹਨੇ ਸੱਚ ਦੀ ਆਵਾਜ਼ ਦਿੱਤੀ। ਉਹਨਾਂ ਦੇ ਪੰਜ ਸ਼ਬਦ ਨੇ, ਇੱਕ ਸ਼ਬਦ ਦੀ ਸਾਂਝ ਤੁਹਾਡੇ ਨਾਲ। ਭਗਤ ਤਰਲੋਚਨ ਜੀ ਨੇ ਧਨਾਸਰੀ ਰਾਗ ਦੇ ਵਿੱਚ ਉਹਨਾਂ ਦਾ ਜਿਹੜਾ ਪਹਿਲਾ ਫਰਮਾਨ ਹੈ, ਨਾਰਾਇਣ ਨਿੰਦਸ ਕਾਏ ਭੁੱਲੀ ਗੁਵਾਰੀ, ਦੁਕਰਿਤ ਸੁਕਰਿਤ ਥਾਰੋ ਕਰਬਰੀ। ਇਹ ਜਿੰਦੇ ਉਸ ਵਾਹਿਗੁਰੂ ਨੂੰ ਦੋਸ਼ ਕਿਉਂ ਦੇਣੀ ਹੈ, ਇਹ ਚੰਗੇ ਤੇ ਮਾੜੇ ਕਰਮ ਤੂੰ ਆਪ ਕੀਤੇ ਹੋਏ। ਹੁਣ ਕੀ ਕੀਤਾ ਹੈ ਕਿ ਤੂੰ ਉਸ ਵਾਹਿਗੁਰੂ ਦੇ ਚਰਨਾਂ ਨਾਲ ਨਹੀਂ ਜੁੜਿਆ, ਜਿਹਨੇ ਤੇਰੇ ਦੁੱਖ ਕੱਟਣੇ ਸੀ, ਜਿਹਨੇ ਤੇਰੇ ਰੋਗ ਕੱਟਣੇ ਸੀ, ਜਿਹਨੇ ਤੇਰੇ ਮਨ ਨੂੰ ਪਵਿੱਤਰ ਕਰਨਾ ਸੀ, ਜਿਹਨੇ ਤੈਨੂੰ ਪ੍ਰਵਾਨ ਕਰਨਾ ਸੀ, ਉੱਥੇ ਨਹੀਂ ਜੁੜਿਆ। ਕਹਿੰਦੇ ਉਹ ਦੇਖ ਮੈਂ ਮਿਸਾਲ ਦੇਣ ਲੱਗਾ, ਹਾਲਾਂਕਿ ਪੰਜ ਫਰਮਾਨ ਇੱਕ ਹੀ ਕਿ ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰਹੇ। ਹਿੰਦੂਇਜ਼ਮ ਦੇ ਵਿੱਚ ਸ਼ਿਵ ਜੀ ਦੀ ਬਹੁਤ ਮਹਾਨਤਾ ਹੈ, ਪਰ ਇਲਾਹੀ ਬਾਣੀ ਦੇ ਵਿੱਚ ਭਗਤ ਤਰਲੋਚਨ ਜੀ ਨੂੰ ਜੋ ਅਕਾਲ ਪੁਰਖ ਦਾ ਹੁਕਮ ਹੋਇਆ ਵੀ ਸੱਚ ਸੁਣਾ ਦੇ। ਉਹ ਦੇਖ ਚੰਦਰਮਾ ਜਿਹੜਾ ਹੈ, ਤੁਹਾਨੂੰ ਕਦੇ ਸ਼ਿਵ ਜੀ ਦੀ ਫੋਟੋ ਮਿਲੇਗੀ ਅਤੇ ਉਹਦੇ ਮੱਥੇ ਦੇ ਉੱਤੇ ਚੰਦਰਮਾ ਬਣਿਆ ਹੋਵੇਗਾ। ਉਹਨਾਂ ਦੀ ਲਟਾਂ ਦੇ ਵਿੱਚੋਂ ਗੰਗਾ ਵਹਿੰਦੀ ਹੋਵੇਗੀ। ਉਹ ਦੇਖ ਚੰਦਰਮਾ ਉਹਦੇ ਵਿੱਚ ਇਸ਼ਨਾਨ ਕਰਦਾ ਹੈ। ਸੰਕਰਾ ਮਸਤਕ ਅਵਸਥਾ ਸੁਰਸ ਦੀ ਉਹਨ ਇਸ਼ਨਾਨ ਰੇ, ਕੁੱਲ ਜਨ ਮੱਧੇ ਮਿਲੋ ਸਾਰੰਗ ਪਾਨ ਰੇ। ਔਰ ਫਿਰ ਚੰਦਰਵੰਸ਼ੀ ਕੁੱਲ ਹੋਈ ਏ, ਜਿਹਦੇ ਵਿੱਚ ਕਹਿੰਦੇ ਵਿਸ਼ਨੂੰ ਜੀ ਦਾ ਅਵਤਾਰ ਹੋਇਆ ਹੈ, ਕ੍ਰਿਸ਼ਨ ਜੀ ਦਾ ਅਵਤਾਰ ਹੋਇਆ। ਲੇਕਿਨ ਚੰਦਰਮਾ ਨੇ ਆਖਿਆ ਮੇਰਾ ਦਾਗ ਧੋ ਦਿਓ, ਕਹਿੰਦੇ ਨਹੀਂ, ਕਰਮ ਕਰ ਕਲੰਕ ਮਫਿਟ ਸਰੀ, ਵੀ ਤੇਰਾ ਕਰਮ ਰੋਗ ਇਕੱਟਿਆ ਨਹੀਂ ਜਾ ਸਕਦਾ। ਭਗਤ ਜੀ ਨੇ ਪੰਜ ਫੁਰਮਾਨ ਉਚਾਰਨ ਕੀਤੇ ਆ, ਅਖੀਰਲੀ ਪੰਕਤੀ ਸਿਧਾਂਤ ਤੇ ਰੱਖੀ ਹੈ, ਜਿੰਨੇ ਇਹ ਕਰਮ ਕਾਂਡ ਸੀ, ਜਿੰਨੇ ਅਵਤਾਰ ਸੀ, ਸਾਰਿਆਂ ਕੋਲ ਜਾਣ ਤੋਂ ਬਾਅਦ ਇਹੀ ਜਵਾਬ ਮਿਲਿਆ ਹੈ ਕਿ ਤੇਰੇ ਇਹ ਕਰਮ ਰੋਗ ਨੇ ਇਕੱਠੇ ਨਹੀਂ ਜਾ ਸਕਦੇ। ਪੂਰਬ ਲੋ ਕਿਰਤ ਕਰਮ ਨਾ ਮਿਟੇ ਰੀ ਗਏ ਹਨ, ਪਾਂਚੇ ਮੋਹੇ ਜਾਪੀਅਲੇ ਰਾਮ ਚੇ ਨਾਮਕ। ਮੈਂ ਨਾਮ ਤਾਂ ਜਪਦਾ ਉਸ ਵਾਹਿਗੁਰੂ ਅਕਾਲ ਪੁਰਖ ਦਾ, ਕਿਉਂਕਿ ਉਹਦਾ ਨਾਮ ਚਿੱਤ ਚਰਨ ਨਾਮ, ਕਿ ਉਹਦਾ ਨਾਮ ਜਿਹੜਾ ਹੈ ਇੱਕ ਕਰਮ ਰੋਗ ਨਹੀਂ, ਉਹ ਜਨਮਾਂ ਜਨਮਾਂਤਰਾਂ ਦੇ ਕਰਮ ਰੋਗ ਵੀ ਕੱਟਦਾ ਹੈ। ਗੁਰੂ ਕੋਲ ਆਏ ਹੋਏ ਨੇ, ਗੁਰੂ ਨੇ ਫਰਮਾਇਆ ਆ ਗੁਰ ਪੂਰਾ ਚਰਨੀ ਲਾਇਆ, ਆ ਮੈਂ ਤੈਨੂੰ ਉਸ ਵਾਹਿਗੁਰੂ ਅਕਾਲ ਦੇ ਚਰਨਾਂ ਨਾਲ ਲਾਵਾਂ। ਗੁਰ ਕੇ ਚਰਨ ਹਿਰਦੇ ਪ੍ਰਵੇਸ਼ਾ, ਗੁਰੂ ਕੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੇ, ਰੋਗ ਸੋਗ ਸਭ ਦੁੱਖ ਵਿਨਾਸ਼ੇ ਉਤਰੇ ਸਗਲ ਕਲੇਸ਼ਾ। ਰੋਗ ਜਿਹੜੇ ਆਪਣੇ ਆਪਣੇ ਅੰਦਰੋਂ ਅੰਦਰੋਂ ਹੀ ਪੈਦਾ ਹੋਣੇ, ਕਿ ਜੇ ਤੂੰ ਗੁਰੂ ਚਰਨਾਂ ਨਾਲ ਜੁੜ ਗਿਆ। ਹੁਣ ਕਈਆਂ ਕੋਲੋਂ ਸੁਣਨ ਨੂੰ ਮਿਲਦਾ ਹੈ ਕਿ ਭਾਈ ਮੇਰਾ ਰੋਗ ਨਹੀਂ ਕੱਟਿਆ ਗਿਆ। ਸਿੱਖ ਦਾ ਜਿਹੜੀ ਕਿਸ਼ਤ ਹੈ ਨਾ, ਕਿਸ਼ਤ ਰੋਜ਼ ਦੀ ਦਸਵੰਧ ਢਾਈ ਘੰਟੇ ਦੀ ਕਿਸ਼ਤ, ਜਿਵੇਂ ਇੱਕ ਬੈਂਕ ਕੋਲੋਂ ਕਰਜ਼ਾ ਲਿਆ ਹੋਵੇ ਨਾ, ਉਹ ਹੀ ਤਾਰਨਾ ਹੁੰਦਾ ਹੈ। ਦਸਵੰਧ ਦੇਣਾ ਦੋ ਘੰਟੇ ਚੌਵੀ ਮਿੰਟ ਦਾ ਸਾਡਾ ਉਹ ਹੀ ਬਣਦਾ ਹੈ। ਜੇ ਅਸੀਂ ਤੇ ਆਪਣੀ ਕਿਸ਼ਤ ਵੀ ਨਹੀਂ ਪੂਰੀ ਤਾਰਦੇ, ਫਿਰ ਰੋਗ ਕਿੱਥੋਂ ਕੱਟੇ ਜਾਣ। ਸੇਵਿੰਗ ਅਕਾਊਂਟ ਤਾਂ ਢਾਈ ਘੰਟੇ ਤੋਂ ਬਾਅਦ ਹੈ। ਤੇ ਜਿਹੜਾ ਸਿੱਖ ਆਪਣੀ ਕਿਸ਼ਤ ਤਾਰ ਕੇ ਜੁੜਦਾ ਹੈ, ਇਹ ਕਦੇ ਨਹੀਂ ਹੋ ਸਕਦਾ। ਇਹ ਗੁਰੂ ਕੀ ਬਾਣੀ ਨੇ ਫਰਮਾਇਆ ਹੋਵੇ, ਉਹਨੂੰ ਯਕੀਨ ਨਿਸ਼ਚਾ ਹੋਣਾ ਚਾਹੀਦਾ ਹੈ ਤੇ ਉਹਦਾ ਨਾ ਕੱਟਿਆ ਜਾਵੇ। ਰੋਗ ਸੋਗ, ਵੀ ਘਰ ਦੇ ਵਿੱਚ ਸੋਗ ਬਣਿਆ ਹੋਣਾ, ਇਹ ਸਿੱਖੀ ਦੇ ਵਿੱਚ ਸੋਗ ਨਹੀਂ ਹੈ। ਸਤਿਗੁਰ ਦੀ ਕਿਰਪਾ ਨਾਲ ਉਸਤਾਦ ਜੀ ਕੋਲ ਪੜ੍ਹਦਿਆਂ ਸਾਨੂੰ ਸਿਰਫ ਇੱਕ ਥਾਂ ਤੇ ਅਫਸੋਸ ਸ਼ਬਦ ਆਇਆ, ਭਾਈ ਨੰਦ ਲਾਲ ਦੀ ਬਾਣੀ ਚ। ਉਹ ਵੀ ਕਿਸ ਗੱਲ ਤੇ ਆਇਆ ਕਿ ਅਫਸੋਸ ਦਰੀ ਆਮਦ ਸ਼ੁੱਧ ਕਾਰੇ ਨਾ ਸਾਖਤ। ਕਹਿੰਦੇ ਅਫਸੋਸ ਇਸ ਗੱਲ ਦਾ ਹੈ ਕਿ ਤੂੰ ਇਸ ਦੁਨੀਆਂ ਤੇ ਆਇਆ, ਜਿਹੜਾ ਸਭ ਤੋਂ ਉੱਤਮ ਕਰਮ ਸੀ ਕਿ ਉਸ ਵਾਹਿਗੁਰੂ ਦੀ ਪਛਾਣ ਕਰਨੀ, ਉਹਦੀ ਪਛਾਣ ਕਰਨ ਵਾਸਤੇ ਤੇਰੀਆਂ ਅੱਖਾਂ ਦੇ ਵਿੱਚ ਉਹਦੇ ਨਾਮ ਦਾ ਸੁਰਮਾ ਹੋਣਾ ਸੀ, ਉਹਦੇ ਨਾਮ ਦਾ ਸੁਰਮਾ ਲਿਆ ਨਹੀਂ, ਫਿਰ ਤੇਰੀ ਜ਼ਿੰਦਗੀ ਤੇ ਅਫਸੋਸ। ਤੇ ਜੇ ਤੂੰ ਗੁਰੂ ਕੇ ਚਰਨਾਂ ਦਾ ਨਾਮ ਦਾ ਸੁਰਨਾ ਪਾਇਆ ਹੁੰਦਾ, ਫਿਰ ਤੇਰੇ ਕੋਲ ਸੋਗ ਨਹੀਂ ਰਹਿ ਸਕਦਾ ਸੀਗਾ। ਜੇ ਤੂੰ ਗੁਰੂ ਚਰਨਾਂ ਨਾਲ ਜੁੜੇ, ਨਾ ਰੋਗ ਨਾ ਸੋਗ, ਰੋਗ ਸੋਗ ਸਭ ਦੁੱਖ ਬਨਾਸੇ, ਸਰੀਰ ਨੂੰ ਪ੍ਰਤੱਖ ਤੌਰ ਦੇ ਉੱਤੇ ਦੁੱਖ ਲੱਗ ਜਾਣੇ। ਸਾਹਿਬ ਜੀ ਕਹਿੰਦੇ ਜਦੋਂ ਤੂੰ ਗੁਰੂ ਕੇ ਚਰਨਾਂ ਨਾਲ ਜੁੜਿਆ, ਤੇਰੇ ਸਾਰੇ ਰੋਗ ਤੇ ਸੋਗ ਤੇ ਦੁੱਖ ਵੀ ਜਿਹੜੇ ਆ ਉਹ ਕੱਟੇ ਜਾਣਗੇ। ਉਤਰੇ ਸਗਲ ਕਲੇਸ਼ਾ, ਕਲੇਸ਼ ਘਰ ਦੇ ਵਿੱਚ ਕਲੇਸ਼ ਪਿਆ ਹੋਣਾ। ਮੈਨੂੰ ਇੱਥੇ ਦਾ ਪਤਾ ਨਹੀਂ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸੇ ਦੇ ਘਰੇ ਕਲੇਸ਼ ਪੈ ਜਾਵੇ ਤੇ ਆਂਢੀ ਗੁਆਂਢੀ ਆ ਜਾਂਦੇ ਆ ਤੇ ਉਹਨਾਂ ਨੂੰ ਠਾਰਨ ਵਾਸਤੇ ਉਹ ਹੌਸਲਾ ਦੇਣਗੇ ਕਿ ਭਾਈ ਕੋਈ ਨਹੀਂ, ਕੋਈ ਗੱਲ ਨਹੀਂ, ਇਹ ਤਾਂ ਹਰ ਕਦੇ ਘਰ ਹੈ। ਕਿਹਦੇ ਘਰ ਹੈ? ਜਿਹਦੇ ਘਰ ਗੁਰੂ ਕੇ ਚਰਨ ਨਹੀਂ ਹੈਗੇ। ਬਾਬਾ ਫਰੀਦ ਜੀ ਨੇ ਇਸ ਨੂੰ ਬਿਆਨ ਕੀਤਾ, ਗੁਰੂ ਅਰਜਨ ਸਾਹਿਬ ਨੇ ਉਸ ਦਾ ਖੁਲਾਸਾ ਕਰ ਦਿੱਤਾ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਗੁਰੂ ਅਰਜਨ ਸਾਹਿਬ ਨੇ ਅਗਲੇ ਪਾਸੇ ਇਸ ਸਲੋਕ ਦਾ ਵਿਸਥਾਰ ਕਰ ਦਿੱਤਾ ਕਿ ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ। ਹਾਂ, ਇਹ ਧਰਤੀ ਬੜੇ ਰੰਗਾਂ ਦੀ ਹੈ। ਵਿਸ ਕਹਿੰਦੇ ਯਾਰ ਨੂੰ, ਸੱਸੇ ਨੂੰ ਦਲੈਂਕੜ ਲੱਗੀ ਹੈ, ਊੜੇ ਦਾ ਸਵੇਰੇ ਉੱਲਾ, ਵੀ ਸਾਰਾ ਸੰਸਾਰ ਜ਼ਹਿਰ ਨਾਲ ਭਰਿਆ ਹੋਇਆ ਹੈ। ਪਰ ਜੋ ਜਨ ਪੀਰ ਨਵਾਜਿਆ ਤਿੰਨਾ ਆਂਚ ਨਾ ਲਾਗ। ਪੀਰ ਗੁਰੂ ਤੇ ਗੁਰੂ ਨਵਾਜਤਾ ਹੈ ਜਿਹੜਾ ਪਰਮੇਸ਼ੁਰ ਦੇ ਚਰਨਾਂ ਨਾਲ ਜੋੜਿਆ ਹੈ, ਕਹਿੰਦੇ ਫਿਰ ਉੱਥੇ ਕਲੇਸ਼ ਵੀ ਜਿਹੜਾ ਹੈ ਨਹੀਂ ਆ ਸਕਦਾ। ਤੇਰੇ ਘਰ ਵਿੱਚ ਰੋਗ, ਸੋਗ, ਦੁੱਖ, ਕਲੇਸ਼ ਘਟਣਾ ਚਾਹੁੰਦਾ ਹੈ, ਫਿਰ ਤੂੰ ਅੰਮ੍ਰਿਤ ਵੇਲੇ ਉੱਠ ਤੇ ਗੁਰੂ ਚਰਨਾਂ ਦੇ ਨਾਲ ਜੁੜ, ਜਿੱਥੇ ਗੁਰੂ ਤੈਨੂੰ ਜੋੜ ਗਿਆ। ਗੁਰਪੂਰੈ ਚਰਨੀ ਲਾਇਆ, ਉੱਥੇ ਭਗਤ ਜੀ ਨੇ ਆਖਿਆ ਵੀ ਉਹਨੇ ਗੰਗਾ ਚ ਇਸ਼ਨਾਨ ਕੀਤਾ ਹੈ, ਸ਼ਿਵ ਜੀ ਦੇ ਮਸਤਕ ਦੇ ਵਸਦਾ ਹੈ, ਚੰਦਰਵੰਸੀ ਕੁੱਲ ਚ ਪੈਦਾ ਹੋਇਆ ਤੇ ਇੱਕ ਕਰਮ ਰੋਗ ਏ। ਲੇਕਿਨ ਸਾਹਿਬ ਜੀ ਕਹਿੰਦੇ ਜੀ ਗੁਰੂ ਚਰਨਾਂ ਨਾਲ ਜੁੜੇ, ਕੋਟ ਜਨਮ ਕੇ ਕਿਲ ਵਿਖਨਾਸੇ। ਇੱਥੇ ਕੋਟ ਦਾ ਅਰਥ ਹੈ ਕਰੋੜਾਂ, ਟੈਂਕੇ ਨੂੰ ਸਿਹਾਰੀਏ ਕਿ ਤੇਰਾ ਇੱਕ ਕਰਮ ਰੋਗ ਨਹੀਂ ਤੇ ਕਰੋੜਾਂ ਜਨਮ ਜਿਹੜੇ ਆ ਨਾ ਉਹ ਕਰਮ ਰੋਗ ਚ ਬੀਤੇ ਹੋਣ। ਲੇਕਿਨ ਜਦੋਂ ਤੂੰ ਗੁਰੂ ਚਰਨਾਂ ਨਾਲ ਜੁੜੇਗਾ ਉਹ ਸਾਰੇ ਹੀ ਨਾਸ ਹੋ ਜਾਣਗੇ। ਕੋਟ ਮੱਜਣ ਇਸਨਾਨਾ, ਜਿਹੜੇ ਕਰੋੜਾਂ ਤੀਰਥਾਂ ਦੇ ਉੱਤੇ ਇਸਨਾਨ ਕਰਨ ਦੇ ਨਾਲ ਪ੍ਰਚਾਰਕ ਨੂੰ ਦੂਜੇ ਧਰਮ ਦੀਆਂ ਗ੍ਰੰਥਾਂ ਨੂੰ ਪੜ੍ਹਨਾ ਚਾਹੀਦਾ ਹੈ, ਸਿੱਖ ਨੂੰ ਤੇ ਗੁਰੂ ਕੀ ਬਾਣੀ ਤੋਂ। ਜਦੋਂ ਉਹਨਾਂ ਦੀਆਂ ਪੋਥੀਆਂ ਪੜ੍ਹਾਂਗੇ ਨਾ, ਜਿੰਨੇ ਤੀਰਥ 68 ਤੀਰਥ ਛਾਪੇ ਹੋਏ ਆ ਉਹਨਾਂ ਦੀਆਂ ਪੋਥੀਆਂ ਚ ਲਿਖਿਆ ਹੋਇਆ ਹੈ ਕਿ ਕਰਮ ਰੋਗ ਤੇ ਨਹੀਂ ਕੱਟਿਆ ਜਾਏਗਾ। ਜੇ ਤੂੰ ਤੀਰਥ ਤੇ ਇਸ਼ਨਾਨ ਕਰੇ ਤੇ ਇੱਕ ਪਾਪ ਕੱਟਿਆ ਜਾਏਗਾ। ਦਸਵੀਂ ਵਾਰ ਦਿਨ ਇਸ਼ਨਾਨ ਕਰੇ ਤੇ ਸਭ ਤੋਂ ਵੱਧ ਮਹੱਤਵ ਉਹਨਾਂ ਦੀਆਂ ਪੋਥੀਆਂ ਦੀ ਗੰਗਾ ਦੇ ਲਿਖਿਆ ਹੈ ਕਿ 10 ਪਾਪ ਜਿਹੜੇ ਤੇਰੇ ਨਾ ਕੱਟੇ ਜਾਣਗੇ, ਪਰ ਕਰਮ ਰੋਗ ਨਹੀਂ ਕੱਟੇ ਜਾਣਗੇ। ਲੇਕਿਨ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਫਰਮਾ ਦਿੱਤਾ ਹੈ, ਕੋਟ ਜਨਮ ਕੇ ਕਿਲ ਵਿਖਨਾਸੇ, ਕੋਟ ਮੱਜਣ ਇਸਨਾਨਾ, ਜਿਹੜੇ ਕਰੋੜਾਂ ਤੀਰਥਾਂ ਦੇ ਉੱਤੇ ਕਰੋੜਾਂ ਇਸ਼ਨਾਨ ਕਰਨ ਨਾਲ ਨਹੀਂ ਸੀ ਕੱਟੇ ਗਏ। ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨ, ਨਾਮ ਗੁਰੂ ਦੇ ਚਰਨ ਨੇ ਜਿਹੜੇ ਤਿੰਨ ਗੁਰੂ ਨੇ ਲਾਇਆ। ਔਰ ਸਭ ਤੋਂ ਵੱਡੀ ਬਖਸ਼ਿਸ਼ ਜਿਹੜੀ ਹੈ ਨਾ ਉਹ ਸਾਨੂੰ ਨਾਮ ਦੀ ਦਿੱਤੀ ਹੈ, ਜਿਹਨੂੰ ਅਸੀਂ ਛੋਟੀ ਸਮਝੀ ਬੈਠੇ ਹਾਂ। ਕਈ ਵਾਰੀ ਅਸੀਂ, ਮੈਂ ਇੱਕ ਦਿਨ ਅੱਗੇ ਵੀ ਬਿਆਨ ਕੀਤਾ ਸੀ ਕਿ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਕੋਲੇ ਕਰਾਮਾਤ, ਗੁਰੂ ਨਾਨਕ ਸਾਹਿਬ ਕੋਲੇ ਕਰਾਮਾਤ ਕਹਿਣਾ ਗੁਰੂ ਨਾਨਕ ਸਾਹਿਬ ਦੀ ਵਡਿਆਈ ਨਹੀਂ ਹੈ, ਫਿਰ ਤਾਂ ਦੂਜੇ ਨੰਬਰ ਦੇ। ਕਰਾਮਾਤ ਦੂਜੇ ਨੰਬਰ ਦੇ ਬੰਦੇ ਕੋਲੇ ਹੁੰਦੀ ਹੈ, ਇੱਕ ਨੰਬਰ ਤੇ ਪੈਗੰਬਰ ਕੋਲੇ ਮੁਅੱਜ਼ਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਕੋਲੇ ਸਭ ਤੋਂ ਵੱਡੀ ਬਖਸ਼ਿਸ਼ ਸਾਡੇ ਵਾਸਤੇ ਨਾਮ ਏ, ਤੇ ਨਾਮ ਦੇ ਵਿੱਚ ਕਰਾਮਾਤਾਂ ਦੇ ਸਮੁੰਦਰਾਂ ਦੇ ਸਮੁੰਦਰ ਪਏ ਆ, ਮੁਅੱਜ਼ਿਆਂ ਦੇ ਸਮੁੰਦਰਾਂ ਦੇ ਸਮੁੰਦਰ ਪਏ ਆ। ਕਿ ਸਤਿਗੁਰ ਨੇ ਸਾਨੂੰ ਬਖਸ਼ਿਆ ਕੀ ਏ ਨਾਮ, ਆਪ ਵੀ ਕਿਹਾ ਬਾਜੋ ਸੱਚੇ ਨਾਮ ਦੇ ਹੋਰ ਕਰਾਮਤ ਅਸਾਂ ਤੇ ਨਹੀਂ। ਇਹ ਸਿੱਖਾਂ ਮੈਂ ਇਹਨੂੰ ਨਾਮ ਦੇ ਕੇ ਜਾ ਰਿਹਾ, ਤੂੰ ਇਸ ਨਾਮ ਦੇ ਖਜ਼ਾਨੇ ਵਿੱਚੋਂ ਗੁਣ ਗਾਈ। ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ, ਕਿ ਇਹ ਗੁਣ ਗਾਉਂਦਿਆਂ ਗਾਉਂਦਿਆਂ ਤੂੰ ਸਹਿਜ ਅਵਸਥਾ ਦੇ ਵਿੱਚ। ਸਹਿਜ ਅਵਸਥਾ ਉਹ ਹੈ ਕਿ ਜਿੱਥੇ ਜਾ ਕੇ ਤੁਹਾਨੂੰ ਕੋਈ ਦੁੱਖ ਦੇਣ ਦੇ ਵੀ ਯਤਨ ਕਰੇ ਤੁਹਾਨੂੰ ਦੁੱਖ ਵਿਆਪ ਨਹੀਂ ਸਕਦਾ। ਇਸੇ ਕਰਕੇ ਜਿਹੜੇ ਗੁਰੂ ਕੇ ਸਿੱਖ ਸ਼ਹੀਦ ਹੁੰਦੇ ਸੀ ਕਿ ਉਹ ਗੁਰੂ ਦੇ ਚਰਨ ਸਹਿਜ ਅਵਸਥਾ ਚ ਹੁੰਦੇ ਸੀ, ਤੇ ਉਹਨਾਂ ਨੂੰ ਦੁੱਖ ਦੇਣ ਵਾਲਾ ਅੱਤ ਦਰਜੇ ਦਾ ਤਸੀਹੇ ਦਿੰਦਾ ਸੀ, ਲੇਕਿਨ ਉਹ ਉਸ ਵੇਲੇ ਵੀ ਬਾਣੀ ਗਾਉਂਦੇ ਸੀ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤਿੰਨ ਸਿੱਖ ਸ਼ਹੀਦ ਹੋਏ। ਭਾਈ ਮਤੀ ਦਾਸ ਨੂੰ ਸ਼ਹੀਦ ਕਰਨ ਤੋਂ ਬਾਅਦ ਕਾਜੀ ਅਬਦੁਲ ਵਹਾਬ ਨੇ ਕਿਹਾ ਸੀ ਕਿ ਦਿਆਲ ਦਾਸ ਸਾਹ ਕਹਿੰਦਾ ਹਾਂ ਤੈਨੂੰ ਮੈਂ ਆਰੇ ਦਾ ਨਹੀਂ ਚੀਰਨਾ, ਤੈਨੂੰ ਮੈਂ ਦੇਗ ਦੇ ਵਿੱਚ ਉਬਲਦੀ ਚ ਬਿਠਾ ਕੇ ਆਲੂ ਵਾਂਗੂ ਉਬਾਲ ਦੇਣਾ, ਤੂੰ ਛੱਡ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਤੂੰ ਜੋ ਮੈਂ ਕਹਿੰਦਾ ਵਾ ਮੇਰਾ ਕਿਹਾ ਮੰਨ ਲੈ। ਤਵਾਰੀਖ ਦੇ ਉਧਾਰ ਤੇ ਪੰਥ ਦਰਦੀ ਦੀਆਂ ਅੱਠ ਲਾਈਨਾਂ ਨੇ। ਅੱਗ ਬਾਲੀ ਜਲਾਦ ਨੇ ਜਵਾਲਾ ਭੜਕ ਉੱਠੀ, ਪਾਣੀ ਦੇਗ ਦਾ ਖੂਬ ਤਪਾ ਦਿੱਤਾ। ਤਵਾਰੀਖ ਚ ਇਹ ਲਿਖਿਆ ਹੈ ਕਿ ਇਹ ਨਹੀਂ ਕਿ ਭਾਈ ਸਾਹਿਬ ਨੂੰ ਦੇਗ ਚ ਪਹਿਲਾਂ ਬਿਠਾਇਆ ਹੋਵੇ ਤੇ ਅੱਗ ਬਾਅਦ ਚ ਬਾਲੀ ਹੋਵੇ। ਕਹਿੰਦੇ ਨੀ, ਪਹਿਲਾਂ ਅੱਗ ਬਾਲ ਕੇ ਲਟ ਲਟ ਕਰਦੀ ਅੱਗ ਬਲਦੀ ਸੀ ਤੇ ਪਾਣੀ ਉਬਾਲੇ ਮਾਰਦਾ ਸੀ, ਫਿਰ ਉਹਨੇ ਆਖਿਆ ਸੀ ਕਿ ਇਸ ਦੇਗ ਵੱਲ ਨੂੰ ਜਾਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਵੱਲ ਜਾਂ ਮੇਰੇ ਵੱਲ ਆਉਣਾ। ਜੇ ਮੇਰੇ ਵੱਲ ਆਉਣਾ ਹੈ ਫਿਰ ਤੈਨੂੰ ਇਸ ਦੇਗ ਚ ਬਹਿਣ ਦੀ ਲੋੜ ਨਹੀਂ, ਜੇ ਗੁਰੂ ਤੇਗ ਬਹਾਦਰ ਸਾਹਿਬ ਵੱਲ ਨੂੰ ਜਾਣਾ ਹੈ ਤੇ ਫਿਰ ਉਹ ਦੇਗ ਉਬਲਦੀ ਵਿੱਚ ਬੈਠਣਾ ਪੈਣਾ। ਤੇ ਤਵਾਰੀਖ ਕਹਿੰਦੇ ਕਿ ਭਾਈ ਸਾਹਿਬ ਨੇ ਮੂੰਹੋਂ ਬੋਲ ਕੇ ਜਵਾਬ ਨਹੀਂ ਦਿੱਤਾ ਸੀ, ਉਹ ਦੇਗ ਵੱਲ ਤੁਰ ਪਏ। ਅੱਗ ਬਾਲੀ ਜਲਾਦ ਨੇ ਜਵਾਲਾ ਭੜਕ ਉੱਠੀ, ਪਾਣੀ ਦੇਗ ਦਾ ਖੂਬ ਤਪਾ ਦਿੱਤਾ। ਦਿਆਲ ਦਾਸਾ ਦਸਖਾਂ ਤੇਰਾ ਵਿਚਾਰ ਕੀ ਏ, ਸ਼ਾਹੀ ਹੁਕਮ ਹੈ ਤੈਨੂੰ ਅੱਖੀਂ ਵਿਖਾ ਦਿੱਤਾ, ਵੀ ਅੱਖੀਂ ਵੇਖਲਾ ਦੇਗ ਉਬਲਦੀ ਪਈ ਏ। ਮੱਥੇ ਨੂਰ ਚਿਹਰੇ ਤੇ ਚੜੀ ਲਾਲੀ, ਚੌਂਕੜਾ ਦੇਗ ਦੇ ਵਿੱਚ ਉਹਨੇ ਲਾ ਦਿੱਤਾ। ਇਤਿਹਾਸਕਾਰਾਂ ਨੇ ਲਿਖਿਆ ਕਿ ਅੱਜ ਤਾਂ ਲੋਕੀ ਮਨਸੂਰ ਦਾ ਸਮਪ੍ਰੇਵ ਦਾ ਨਾਂ ਲੈਂਦੇ ਸੀ, ਸਰਮਤ ਦਾ ਨਾਂ ਲੈਂਦੇ ਸੀ, ਪਰ ਭਾਈ ਦਿਆਲ ਦਾਸ ਦੀ ਕਰਨੀ ਵੇਖ ਕੇ ਕੀ ਸਮਸ਼ਤਰੇਜ ਮਨਸੂਰ ਦੀ ਬਾਤ ਆਖਾਂ, ਮਾਤ ਸਰਮਦ ਨੂੰ ਵੀ ਖਾਲਸਾ ਉਹਨਾਂ ਪਾ ਦਿੱਤਾ ਕਿ ਉਹ ਦੇਗ ਦੇ ਵਿੱਚ ਬੈਠਾ ਤੇ ਉਹ ਗਾ ਰਿਹਾ ਸੀ ਸਹਿਜ ਅਵਸਥਾ ਚਰਨਾ ਜੁੜਿਆ ਹੋਇਆ, ਦੀਨ ਦਰਦ ਦੁੱਖ ਭੰਜਣਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਤੇ ਕਈਆਂ ਨੂੰ ਸ਼ੰਕਾ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿੰਦੇ ਸ਼ੰਕਾ ਕੱਢਿਆ ਉੱਥੇ ਵੀ ਕਰੇ ਇਹ ਹੱਠ ਕਰਕੇ ਬੈਠਾ ਹੋਵੇਗਾ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਿੰਜਰੇ ਚ ਉਹਦੇ ਵੱਲ ਨੂੰ ਨਦਰ ਮਿਹਰਤੀ ਕਰਕੇ ਪੁੱਛਿਆ, ਪੁੱਛਣ ਲੱਗੇ ਦੇਗ ਵਿੱਚ ਨਹੀਂ ਦਿਆਲਿਆ ਪੀੜ ਹੁੰਦੀ। ਪੁੱਛਣ ਲੱਗੇ ਕਿਰਪਾਲੂ ਮਿਹਰਬਾਨ ਹੋ ਕੇ ਕਿ ਪਾਣੀ ਉਬਲਦਾ ਹੈ, ਤੇਰਾ ਸੀਰ ਆਲੂ ਉਬਲਦਾ ਪਿਆ, ਤੈਨੂੰ ਪੀੜ ਨਹੀਂ ਹੁੰਦੀ, ਤੂੰ ਸੁਖਮਨੀ ਸਾਹਿਬ ਗਾਈ ਜਾ ਰਿਹਾ। ਦੇਗ ਵਿੱਚ ਨਹੀਂ ਦਿਆਲਿਆ ਪੀੜ ਹੁੰਦੀ। ਪੁੱਛਣ ਲੱਗੇ ਕਿਰਪਾਲੂ ਮਿਹਰਬਾਨ ਹੋ ਕੇ ਵਾਂਗ ਆਲੂ ਦੇ ਉਬਲੇ ਸਰੀਰ ਤੇਰਾ ਬੈਠਾ, ਫਿਰ ਵੀ ਅੰਤਰ ਧਿਆਨ ਹੋ ਗਏ। ਉਹ ਸਹਿਜ ਅਵਸਥਾ ਹੈ ਤੇ ਸਹਿਜ ਅਵਸਥਾ ਵਾਲਾ ਕਦੀ ਨਹੀਂ ਕਹਿੰਦਾ ਮੈਂ ਕੀਤਾ ਹੈ। ਉਹ ਮੇਰੇ ਵਰਗਾ ਟੁੱਟਿਆ ਹੋਇਆ ਕਹਿੰਦਾ ਹੁੰਦਾ ਮੈਂ ਇੰਨਾ ਕੀਤਾ, ਮੈਂ ਐਂ ਕੀਤਾ ਹੈ। ਸਹਿਜ ਅਵਸਥਾ ਵਾਲਾ ਕਹਿੰਦਾ ਤੂੰ ਕੀਤਾ ਹੈ, ਇਹ ਤੇਰੀ ਕਿਰਪਾ ਹੈ। ਤੇ ਤਵਾਰੀਕ ਦੇ ਪੰਨੇ ਕਹਿੰਦੇ ਭਾਈ ਸਾਹਿਬ ਨੇ ਜਵਾਬ ਦਿੱਤਾ ਆਗੂ ਨਹੀਂ ਕਿਹਾ ਵੀ ਦਾਤਿਆ ਮੈਂ ਤੇਰੇ ਚਰਨਾਂ ਚ ਰਹਿ ਕੇ ਇੰਨੀ ਕਮਾਈ ਕੀਤੀ ਏ, ਮੈਂ ਤੇਰੇ ਚਰਨਾਂ ਚ ਰਹਿ ਕੇ ਇੰਨੀ ਬਾਣੀ ਪੜ੍ਹੀ ਏ, ਨਹੀਂ ਉਹਨਾਂ ਜਵਾਬ ਦਿੱਤਾ ਦਾਤਿਆ ਪੰਜਵੇਂ ਜਾਮੇ ਚ ਤੁਸੀਂ ਹੀ ਸਬਕ ਦਿੱਤਾ, ਇਹ ਤੇ ਪੂਰਨੇ ਤੁਸੀਂ ਪਾਏ ਪੰਜਵੇਂ ਜਾਮੇ ਚ, ਪੰਜਵੇਂ ਜਾਮੇ ਚ ਤੁਸੀਂ ਸਬਕ ਦਿੱਤਾ, ਹੱਡੀ ਰਚਿਆ ਮੇਰੇ ਗਿਆਨ ਹੋ ਕੇ, ਘਾਟੇ ਵੰਧ ਨੀ ਸੌਦਾ ਲਾਭ ਬਹੁਤਾ ਗਲੀ ਯਾਰ ਦੇ ਨਿਕਲਿਆ ਖਾਲਸਾ ਪ੍ਰਵਾਨ ਹੋ ਕੇ, ਕੋਟ ਜਨਮ ਕੇ ਕਿਲ ਬਖਨਾਸੇ ਕੋਟ ਮੱਜਨ ਇਸਨਾਨਾ, ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ। ਫਿਰ ਉਹ ਨੀ ਕਹਿੰਦਾ ਮੈਨੂੰ ਸੰਤ ਬਣਾ ਦੇ, ਉਹ ਨੀ ਕਹਿੰਦਾ ਮੈਨੂੰ ਬ੍ਰਹਮ ਗਿਆਨੀ ਬਣਾ ਦੇ, ਉਹ ਆਪਣੇ ਨਾਂ ਦੇ ਕੇ ਕਦੀ ਵਿਸ਼ੇਸ਼ਣ ਨਹੀਂ ਲਾਏਗਾ, ਜਿਵੇਂ ਜਿਵੇਂ ਉਹ ਨਾਮ ਚਰਨਾਂ ਨਾਲ ਜੁੜੇਗਾ ਨਾ ਆਪਣੇ ਨਾਂ ਦੇ ਨਾਲ ਵਿਸ਼ੇਸ਼ਣ ਲਿਆਗਾ। ਦੁਨੀਆਂ ਦੇ ਵਿੱਚ ਰਿਸ਼ੀਆਂ ਮੁਨੀਆਂ ਨੇ ਆਪਣੇ ਨਾਂ ਨਾਲ ਵਿਸ਼ੇਸ਼ਣ ਲਾਏ ਆ, ਪੈਗੰਬਰਾਂ ਨੇ ਆਪਣੇ ਨਾਂ ਨਾਲ ਵੱਖਰੇ ਵੱਖਰੇ ਵਿਸ਼ੇਸ਼ਣ ਲਾਏ ਆ। ਇਸਲਾਮ ਦੀ ਦੁਨੀਆਂ ਚ ਭਾਵੇਂ ਲਿਖਣਾ ਹੋਵੇ ਤੇ ਭਾਵੇਂ ਬੋਲਣਾ ਹੋਵੇ, 20 ਵਾਰੀ ਲਿਖਣਾ ਪਏ ਨਾ ਤੇ ਉਹ ਕਹਿਣਗੇ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਰਸੂਲ ਅੱਲਾਹ, ਤੇ ਅਸੀਂ ਆ ਬਾਬੇ ਦੀ ਬੀੜ ਕਹਿ ਦਿੰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ, ਜਿੰਨੀ ਤੁਸੀਂ ਬਾਣੀ ਪੜੋਗੇ ਨਾ ਇਲਾਹੀ ਬਾਣੀ, ਤੁਹਾਨੂੰ ਕਿਤੇ ਨਹੀਂ ਮਿਲੇਗਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਂ ਨਾਲ ਵਿਸ਼ੇਸ਼ਣ ਲਾਇਆ ਹੋਵੇ। ਲੇਕਿਨ ਸਿੱਖ ਦਾ ਫਰਜ਼ ਬਣਦਾ ਹੈ ਕਿ ਜਿਵੇਂ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਨਾਲ 150 ਵਿਸ਼ੇਸ਼ਣ ਲਾਇਆ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਕਿੰਨੇ ਵਿਸ਼ੇਸ਼ਣ ਲਾਏ ਆ ਕਿ ਸਿੱਖ ਨੂੰ ਆਪਣੇ ਗੁਰੂ ਵਾਸਤੇ ਆਪਣੇ ਵੱਡਿਆਂ ਵਾਸਤੇ ਵਿਸ਼ੇਸ਼ਣ ਲਾਉਣੇ। ਜਿੱਦਣ ਗੁਰਮੁਖ ਹੁੰਦਾ ਗਿਆ ਆਪਣੇ ਨਾਮ ਨਾਲ ਵਿਸ਼ੇਸ਼ਣ ਜਿਹੜੇ ਨਾ ਉਹ ਹਟਾਉਂਦਾ ਜਾਊਗਾ। ਉਹ ਕਰ ਕਿਰਪਾ ਆਪਣਾ ਦਾਸ ਕੀਨੋ। ਦੁਨੀਆਂ ਦੇ ਵਿੱਚ ਚਾਰ ਸੀਗੇ, ਸ਼ਰਮਾ, ਵਰਮਾ, ਗੁਪਤਾ ਤੇ ਦਾਸ। ਤਿੰਨਾਂ ਨੇ ਉੱਚੇ ਕਵਾਇਆ ਸੀ, ਦਾਸ ਨੂੰ ਸਭ ਤੋਂ ਨੀਵਾਂ ਚਾਹੀਏ। ਜਿਹੜਾ ਨੀਵਾਂ ਸੀਗਾ ਉਹਨੂੰ ਗੁਰੂ ਕੀ ਬਾਣੀ ਚ ਮਾਣ ਮਿਲਿਆ। ਸ਼ਰਮਾ, ਵਰਮਾ ਤੇ ਗੁਪਤਾ ਦਾ ਨਾਂ ਕਿਤੇ ਨਹੀਂ ਆਏਗਾ। ਇੱਥੇ ਤੱਕ ਕਿ ਭਾਈ ਮਤੀ ਦਾਸ ਹੋਰਾਂ ਨੇ ਆਪਣਾ ਨਾਂ ਵੀ ਮਤੀ ਦਾਸ ਰੱਖ ਲਿਆ ਸੀਗੇ, ਹਾਲਾਂਕਿ ਉਹਨਾਂ ਦੀ ਸ਼ਰਮਾ ਕੁੱਲ ਜਿਹੜੀ ਸਾਬਕਾ ਕੁੱਲ ਉਸ ਸ਼ਰਮਾ ਨਾਲ ਏ। ਲੇਕਿਨ ਜਦੋਂ ਗੁਰੂ ਘਰ ਚ ਆਏ ਆਖਿਆ ਨੀ ਮਤੀ ਦਾਸ ਸਤੀ ਦਾਸ, ਵੀ ਅਸੀਂ ਆਪਣੇ ਨਾਂ ਨਾਲ ਦਾਸ ਲਾਵਾਂਗੇ। ਤੇ ਹੁਣ ਕੀ ਦੇ, ਜਪ ਜਪ ਨਾਮ ਜੀਵਾਂ ਤੇਰੀ ਬਾਣੀ, ਬੰਧਨ ਤੋੜ ਨਰਾਰੇ, ਵੀ ਮੈਨੂੰ ਹੁਣ ਆਹ ਦਾਤ ਦੇ ਕਿ ਮੈਂ ਤੇਰੇ ਚਰਨਾਂ ਤੇਰੇ ਨਾਮ ਨਾਲ ਜੁੜਿਆ ਰਵਾਂ ਤੇ ਬੰਧਨਾਂ ਨੂੰ ਤੋੜ ਕੇ ਮੈਨੂੰ ਨਿਆਰਾਪਣ ਬਖਸ਼ ਦੇ। ਜਿੱਦਣ ਨਿਆਰਾਪਣ ਆ ਗਿਆ ਉੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਬਚਨ ਨੇ, ਜਬ ਲੱਗ ਰਹੇ ਖਾਲਸਾ ਨਿਆਰਾ ਤਬ ਲੱਗ ਤੇਜ ਦਿਉਂ ਮੈਂ ਸਾਰਾ, ਜਬ ਜਿਹ ਕੇ ਵਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਸਾਹਿਬ ਜੀ ਨੇ ਕਿਰਪਾ ਕੀਤੀ ਏ, ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਉਹਦੇ ਚਰਨਾਂ ਨੇ ਕਿਤੇ ਗਏ, ਘਰ ਬੈਠੇ ਆ ਬਾਹਰ ਬੈਠੇ ਆ, ਉਹ ਵਾਹਿਗੁਰੂ ਅਕਾਲ ਪੁਰਖ ਹਰ ਥਾਂ। ਦੂਜੇ ਧਰਮਾਂ ਦੀਆਂ ਪੋਥੀਆਂ ਪੜੋਗੇ ਉਹਨਾਂ ਦੀਆਂ ਪੋਥੀਆਂ ਕਹਿਣਗੀਆਂ ਕਿ ਉਹ ਅਕਾਲ ਪੁਰਖ ਹਰ ਥਾਂ ਨਹੀਂ ਹੈਗਾ। ਜਿੰਨੀਆਂ ਵੀ ਪੋਥੀਆਂ ਤੁਹਾਨੂੰ, ਹਾਲਾਂਕਿ ਵੇਦ ਸ਼ਬਦ ਵੀ ਵੈਦਿਕ ਮਤ ਕਹਿਣਾ ਵੀ ਗਲਤ ਹੈ, ਕਿਉਂਕਿ ਵੇਦ ਨੂੰ ਜੋੜ ਦਿੱਤਾ, ਵੇਦ ਦਾ ਅਰਥ ਹੁੰਦਾ ਗਿਆਨ, ਤੇ ਗਿਆਨ ਉਹ ਉੱਤਮ ਹੈ ਜਿਸ ਗਿਆਨ ਦੇ ਵਿੱਚ ਨਾਮ ਹੈ। ਜਿਵੇਂ ਆਪਾਂ ਆਨੰਦ ਸਾਹਿਬ ਚ ਸਤਿਗੁਰ ਦਾ ਬਚਨ ਪੜ੍ਹਦੇ, ਵੇਦਾਂ ਮੈਂ ਗਿਆਨ ਉੱਤਮ ਸੁਣੇ ਨਾ ਹੀ ਫਿਰੇ ਜੋ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਵੇਦ ਤਾਲਿਆ। ਗਿਆਨ ਉਹ ਉੱਤਮ ਹੈ ਜਿਸ ਗਿਆਨ ਦੇ ਵਿੱਚ ਨਾਮ ਹੈ, ਜਿਹ ਚ ਕਰਮ ਕਾਂਡ ਉਹ ਨਹੀਂ। ਉਹਨਾਂ ਦੀਆਂ ਪੋਥੀਆਂ ਕਹਿੰਦੀਆਂ, ਕੋਈ ਕਹਿੰਦਾ ਦੱਖਣ ਦੇਸ਼ ਚ ਵਸਦਾ ਹੈ, ਕੋਈ ਕਹਿੰਦਾ ਪੱਛਮ ਦੇ ਵਿੱਚ ਵਸਦਾ ਹੈ, ਲੇਕਿਨ ਇੱਕ ਗੁਰੂ ਨਾਨਕ ਦਾ ਘਰ ਹੈ ਜਿਹਨੇ ਇਹ ਆਖਿਆ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਜਿਹਨੇ ਉਹ ਹੈ ਘੱਟ ਘੱਟ ਮੈਂ ਹਰ ਜੂ ਵਸੇ, ਸੰਤਨ ਕਿਹੋ ਪੁਕਾਰ। ਬਾਬਾ ਫਰੀਦ ਤਾਂ ਹੀ ਪ੍ਰਵਾਨ ਚੜਿਆ ਇਸ ਘਰ ਦੇ ਵਿੱਚ, ਸਹੀ ਮਾਇਨੇ ਚ ਤੁਸੀਂ ਸ਼ਰੀਅਤ ਨੂੰ ਵੇਖੋਗੇ ਤੇ ਬਾਬੇ ਫਰੀਦ ਦੀ ਬਾਣੀ ਨੂੰ ਪੜੋਗੇ ਤੇ ਬਾਬੇ ਫਰੀਦ ਨੇ ਸ਼ਰੀਅਤ ਦੀਆਂ ਧੱਜੀਆਂ ਉਡਾ ਦਿੱਤੀਆਂ ਹੋਈਆਂ ਨੇ ਬਾਬੇ ਫਰੀਦ ਦੀ ਬਾਣੀ ਨੇ, ਕਿਉਂ ਫਰੀਦਾ ਖਾਲ ਖਲਕਵੇਂ ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਤਿਸ ਬਣ ਨਹੀਂ ਕੋਏ, ਇਸ ਨੂੰ ਸ਼ਰੀਅਤ ਨਹੀਂ ਬਣਦੀ। ਲੇਕਿਨ ਬਾਬਾ ਫਰੀਦ ਉਸ ਅਕਾਲ ਪੁਰਖ ਨਾਲ ਜੁੜਿਆ ਹੈ। ਫਿਰ ਬਾਬੇ ਫਰੀਦ ਨੇ ਆਖਿਆ ਤੇ ਉਹਦੇ ਗੁਣ ਗਾ, ਹਰ ਗੁਣ ਗਾ ਵੋ ਭਾਈ, ਉਹਦੇ ਗੁਣ ਗਾ, ਉਹ ਤੈਨੂੰ ਹਰ ਸੰਗ ਸਹਾਈ ਪਾਇਆ। ਜਦੋਂ ਤੂੰ ਉਹਦੇ ਗੁਣ ਗਾਏ, ਉਹਦੇ ਚਰਨ ਨਾਲ ਜੁੜਿਆ, ਤੈਨੂੰ ਮੰਗਣ ਦੀ ਲੋੜ ਨਹੀਂ ਹੈਗੀ ਕਿ ਤੇਰੇ ਮਨ ਵਿੱਚ ਆ ਜਾਵੇ ਵੀ ਆਹ ਚਾਹੀਦਾ ਹੈ। ਬਹੁਤ ਐਸੇ ਫਰਮਾਨ ਜਿਹਦੇ ਵਿੱਚ ਇਹ ਫਰਮਾਇਆ ਗਿਆ ਹੈ ਕਿ ਜਦੋਂ ਤੂੰ ਉਹਦੇ ਚਰਨਾਂ ਨਾਲ ਜੁੜਿਆ, ਤੇਰੇ ਮਨ ਵਿੱਚ ਆਇਆ ਵੀ ਆਹ ਹੋਣਾ ਚਾਹੀਦਾ ਹੈ, ਤੇ ਉਸ ਵਾਹਿਗੁਰੂ ਤੇਰੇ ਬਿਨਾਂ ਕਹਿਣ ਤੋਂ ਉਹ ਤੇਰਾ ਪੂਰਾ ਕਰ ਦੇਣਾ। ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਾਈ। ਜਿੰਨੇ ਤੂੰ ਮਨ ਵਿੱਚ ਤੇਰੇ ਆਉਣਗੇ ਉਹ ਸਾਰੇ ਫਲ, ਕੋਈ ਬੰਦਸ਼ ਨਹੀਂ ਵੀ ਦੋ ਜਾਂ ਚਾਰ। ਰਿਸ਼ੀਆਂ ਮੁਨੀਆਂ ਦੀ ਤਾਂ ਬੰਦਸ਼ ਸੀ ਨਾ ਵੀ ਤੈਨੂੰ ਇੰਨੇ ਆਹ ਚੀਜ਼ ਮਿਲੇਗੀ। ਜੀ ਕੈ ਸੰਗ ਸਹਾਈ, ਤੇਰੇ ਜੀਓ ਦਾ, ਜਦੋਂ ਇਸ ਸਰੀਰ ਨੂੰ ਛੱਡ ਕੇ ਜੀਓ ਨੂੰ ਜਾਣਾ ਹੈ, ਜਿੱਥੇ ਕੋਈ ਮਾਂ ਪਿਓ ਭੈਣ ਭਰਾ ਸਹਾਇਤਾ ਨਹੀਂ ਕਰ ਸਕਦਾ, ਤੇਰਾ ਉੱਥੇ ਉਹ ਸਹਾਈ ਹੋਵੇਗਾ। ਜਦੋਂ ਤੂੰ ਉਹਦੇ ਚਰਨਾਂ ਨਾਲ ਜੁੜਿਆ, ਇਸ ਵਾਸਤੇ ਹਰ ਗੁਣ ਗਾਵੋ ਸਦਾ ਸੋ ਪਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਰਹਾਓ ਨਾਰਾਇਣ ਪ੍ਰਾਣ ਅਧਾਰਾ, ਪ੍ਰਾਣਾਂ ਦਾ ਆਸਰਾ ਕੇਵਲ ਵਾਹਿਗੁਰੂ, ਉਹ ਤੋਂ ਬਿਨਾਂ ਕੋਈ ਪ੍ਰਾਣਾਂ ਦਾ ਆਸਰਾ ਨਹੀਂ ਦੇ ਸਕਦਾ। ਤੇ ਜਿਹੜੇ ਉਹਦੇ ਚਰਨਾਂ ਨਾਲ ਜੁੜੇ ਆ, ਹਮ ਸੰਤ ਜਾਣਾ ਰੇ ਨਾਰਾ, ਇਲਾਹੀ ਬਾਣੀ ਚ ਸੰਤ ਅਲਫਾਜ਼ ਪਰਮੇਸ਼ਰ ਵਾਸਤੇ ਵੀ ਆਇਆ, ਸੰਤ ਲਫਜ਼ ਗੁਰੂ ਵਾਸਤੇ ਵੀ ਆਇਆ, ਸੰਤ ਸ਼ਬਦ ਗੁਰੂ ਕੀ ਸੰਗਤ ਲਈ ਵੀ ਆਇਆ ਹੈ, ਤੇ ਸੰਤ ਸ਼ਬਦ ਜਿਹੜਾ ਹੈ ਉਹ ਜਿਹੜਾ ਅਵਸਥਾ ਨੂੰ ਪੁੱਛਿਆ ਖਾਸ ਵਿਅਕਤੀ ਉਹਦੇ ਨਾਂ ਨਾਲ ਵੀ ਆਇਆ। ਜਿਹੜੇ ਗੁਰੂ ਕੇ ਪਿਆਰੇ ਚਰਨਾਂ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਪਤਿਤ ਪੁਨੀਤ ਕਰ ਲੈਂਦੇ, ਪਤਿਤ ਹੋ ਜਾਣਾ, ਧਰਮ ਚ ਦਾਖਲ ਹੋਣਾ, ਧਰਮ ਤੋਂ ਡਿੱਗ ਪੈਣਾ। ਲੇਕਿਨ ਕਿਤੇ ਪਛਤਾਵਾ ਹੋ ਜਾਵੇ ਨਾ, ਫਿਰ ਬਾਬਾ ਸੱਤਾ ਜੀ ਬਾਬਾ ਬਲਵੰਡਾ ਜੀ ਵਾਂਗੂ, ਤੇ ਗੁਰੂ ਕਹਿੰਦਾ ਹੁਣ ਤੈਨੂੰ ਪਵਿੱਤਰ ਨਹੀਂ ਪੁਨੀਤ ਕਰ ਲਵਾਂਗਾ, ਤੈਨੂੰ ਦੁਬਾਰਾ ਆਪਣੇ ਬਰਾਬਰ ਬਿਠਾ ਦਿਆਂਗਾ, ਇੰਨਾ ਮਾਣ ਆਇਲ ਦਿਆਂਗਾ। ਕਰ ਕਿਰਪਾ ਹਾਰ ਜਸ ਦੀਨੇ, ਫਿਰ ਉਹਨੂੰ ਕੀ ਦਿੰਦਾ ਹੈ, ਹੋ ਗਿਆ ਸੀ ਪਤਿਤ, ਟੁੱਟ ਗਿਆ ਸੀ ਗੁਰੂ ਕੋਲੋਂ, ਦੁਖੀ ਹੋਇਆ, ਦੁਖੀ ਹੋਏ ਨੂੰ ਸਮਝ ਆਈ ਵੀ ਦੁੱਖ ਗੁਰੂ ਨੂੰ ਕੱਟਣਾ, ਗੁਰੂ ਕੋਲੇ ਆਇਆ, ਤੇ ਗੁਰੂ ਕਹਿੰਦਾ ਆ, ਫਿਰ ਉਹਦਾ ਜਸ ਗਾ। ਬਾਬਾ ਸੱਤਾ ਬਲਵੰਡਾ ਨੇ ਉਸ ਵਾਹਿਗੁਰੂ ਦੀ ਫਿਰ ਜਸ ਚਵਾਰ ਗਾਈ। ਪਾਰ ਬ੍ਰਹਮ ਕਰੇ ਪ੍ਰਤਿਪਾਲਾ, ਸਦ ਜੀ ਸੰਗਰ ਵੱਲ। ਫਿਰ ਹੁਣ ਕਿਸੇ ਕੋਲੇ ਮੰਗਦਾ ਨਹੀਂ ਕਿ ਉਹ ਮੇਰੀ ਪਾਲਣਾ ਉਹ ਵਾਹਿਗੁਰੂ ਅਕਾਲ ਪੁਰਖ ਕਰ ਰਿਹਾ, ਮੇਰੇ ਜੀ ਦਾ ਰਾਖਾ ਹੈ। ਹਰ ਦਿਨ ਰਹਿਣ ਕੀਰਤਨ ਕਾਇ ਗਾਈਏ, ਬਹੁੜ ਨਾ ਜੂਨੀ ਪਾਈਏ, ਉਹਦੀ ਕੀਰਤੀ ਦਿਨ ਰਾਤ ਕਰ, ਫਿਰ ਜੂਨੀਆਂ ਵਿੱਚ ਨਹੀਂ ਆਵੇਗਾ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸਤੇ ਨਹੀਂ ਜਾਂਦਾ, ਇਹ ਚ ਦਾਵਾ ਨਹੀਂ ਹੋ ਸਕਦਾ, ਉਹਦੇ ਚਰਨਾਂ ਨਾਲ ਜੁੜਨਾ ਹੈ, ਉਹ ਟੁੱਟ ਕੇ ਦਾਤ ਦੇਵੇ। ਜੇ ਤੂੰ ਆਖੇ ਕਿ ਮੈਂ ਸਵੇਰੇ 2 ਵਜੇ ਉੱਠਿਆ ਸੀ ਤੇ ਮੇਰਾ ਦਾਵਾ ਹੋ ਗਿਆ, ਨਹੀਂ ਇਹ ਨਹੀਂ, ਉੱਠ ਕੇ ਇਹ ਆਖੇ ਦਾਤਿਆ ਤੇਰਾ ਸ਼ੁਕਰ ਹੈ ਬਿਨ ਉੱਠਾ ਲਿਆ, ਨਿਤਨਿਮ ਹੋਇਆ ਸੰਪੂਰਨ ਆਖੀ ਦਾਤਿਆ ਸ਼ੁਕਰ ਹੈ ਤੂੰ ਕਰਾ ਲਿਆ, ਦਾਵਾ ਨਾ ਕਰੀ ਮੈਂ ਕਰ ਲਿਆ। ਜਿਨ੍ਹਾਂ ਨੇ ਦਾਵਾ ਨਹੀਂ ਕੀਤਾ ਉਹਨਾਂ ਨੇ ਉਸ ਨਾਮ ਰਸ ਨੂੰ ਜਾਣਿਆ ਹੈ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ। ਜਿਸ ਜਮ ਦਾ ਕੁਲ ਚੁਣੀਆ ਪੈ ਮਰਦੀ ਹੈ, ਸੁਣ ਕੇ ਜਮ ਕੈ ਦੂਤ ਨਾ ਏ ਤੇਰੇ ਛੱਡ ਜਾਹੇ। ਜਮਦੂਤ ਨੇੜੇ ਨਹੀਂ ਆ ਸਕਦੇ, ਉਹ ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਕਰਕੇ ਉਹਨਾਂ ਨੇ ਸੁੱਖ ਪਾਇਆ, ਉਹਨਾਂ ਦੇ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੁਤਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਦੇ ਕੀਰਤਨ ਅਤੇ ਕਥਾ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰ ਯੋਗ ਗਿਆਨੀ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ। ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ, ਪੂਰੇ ਗੁਰੂ ਦੀ ਗੱਲ ਹੈ, ਸਾਡਾ ਗੁਰੂ ਪੂਰਾ ਹੈ। ਸੰਤ ਗੁਰੂ ਗ੍ਰੰਥ ਸਾਹਿਬ ਜੀ ਅਤੇ ਫਿਰ ਮੈਂ ਬਖਸ਼ਾਂ ਦੀ ਗੱਲ ਕਰਦਾ ਹੁੰਦਾ। ਬਖਸ਼ਿਸ਼ ਦਾ ਭਾਵ ਹੈ ਕਿ ਉਸ ਦੀ ਕਿਰਪਾ, ਅਤੇ ਉਹਨਾਂ 'ਤੇ ਹੁੰਦੀ ਜਿਹੜੇ ਗੁਰੂ ਘਰ ਆਉਂਦੇ ਨੇ, ਨਕਮਸਤਕ ਹੁੰਦੇ ਨੇ, ਉਹਨਾਂ 'ਤੇ ਹੋਰ ਵਧੇਰੇ ਹੁੰਦੀ ਜਿਹੜੇ ਬੈਠ ਕੇ ਕੀਰਤਨ ਅਤੇ ਕਥਾ ਸਰਵਣ ਕਰਦੇ ਨੇ, ਉਹਨਾਂ 'ਤੇ ਹੋਰ ਵਧੇਰੇ ਹੁੰਦੀ ਜਿਹੜੇ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਦੇ ਨੇ। ਬਖਸ਼ਾਂ ਹੀ ਬਖਸ਼ਾਂ ਸਾਹਿਬ ਦੇਣ ਵਾਲੇ ਨੇ, ਕਿਉਂਕਿ ਗੁਰਪੂਰੇ ਦੀ ਗੱਲ ਹੋਈ ਹੈ, ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਸੋ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਸੂਚਨਾਵਾਂ ਹੁਣ ਦਸਵੰਧ ਕੱਢਣ ਲਈ ਜੋ ਬਿਲਡਿੰਗਾਂ ਬਣ ਰਹੀਆਂ ਉਹਨਾਂ ਲਈ ਬੇਨਤੀ, ਸਰਬੱਤ ਦੇ ਭਲੇ ਲਈ ਸਹਿਜ ਪਾਠ ਰੱਖਣ ਲਈ ਬੇਨਤੀ। ਮੈਂ ਬਹੁਤ ਸੰਖੇਪ ਰੂਪ ਚੱਲ ਰਿਹਾ ਜੀ, ਕਿਉਂਕਿ ਮੇਰੇ ਪਾਸ ਬਹੁਤ ਲੰਬੀ ਲਿਸਟ ਹੈਗੀ ਆ ਸੂਚਨਾਵਾਂ ਦੀ, ਅਤੇ ਸਾਰਾ ਸਤੰਬਰ ਦਾ ਮਹੀਨਾ ਸਮਰਪਿਤ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ, ਜਿਸ ਦੇ ਵਿੱਚ ਆਪਾਂ ਨੇ ਇਹ ਡਿਸਾਈਡ ਕੀਤਾ ਕਿ ਉੱਥੋਂ ਦੀ ਸੇਵਾਦਾਰ ਕਮੇਟੀ ਨੇ, ਧਾਰਮਿਕ ਕਮੇਟੀ ਨੇ, ਕਿ ਇਹ ਸਾਰਾ ਮਹੀਨਾ ਜੋ ਹੈ ਉਸ ਦੇ ਵਿੱਚ ਆਪਾਂ ਜਪਜੀ ਸਾਹਿਬ ਦੇ ਨਾਲ ਜੁੜੀਏ, ਪਾਠ ਸਰਵਣ ਕਰੀਏ, ਕੀਰਤਨ ਵੀ ਹੋਣਾ ਅੱਜ ਉਸ ਦਾ 12:30 ਵਜੇ। ਭਾਈ ਸਾਹਿਬ ਸਤਨਾਮ ਸਿੰਘ ਜੀ ਦੇ ਜਥੇ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਕੀਰਤਨ ਕਰਨਾ। ਸੰਗਤਾਂ ਨੂੰ ਬੇਨਤੀ ਆ, ਉਸ ਟਾਈਮ ਆਪ ਜੀ ਨੇ ਪਹਿਲਾਂ ਹੀ ਆ ਕੇ ਬਿਰਾਜਮਾਨ ਹੋ ਜਾਣਾ, ਤਾਂ ਕਿ ਆਪ ਜੀ ਵੀ ਕੀਰਤਨ ਦੇ ਨਾਲ ਜੁੜ ਸਕੋ, ਕਿਉਂਕਿ ਸੌਖਾ ਕੰਮ ਨਹੀਂ ਹੈ ਉਹਨਾਂ ਦਾ ਕੀਰਤਨ ਜਪਜੀ ਸਾਹਿਬ ਜੀ ਦਾ। ਬਾਕੀ ਜਨੋ ਰਾਗਾਂ 'ਚ ਨੇ, ਇਹ ਰਾਗ 'ਚ ਨਹੀਂ ਹੈਗੇ ਜਪਜੀ ਸਾਹਿਬ ਜੀ, ਸਿਰਫ ਇਹ ਬਾਣੀ ਆ ਜਿਹੜੀ ਰਾਗ ਦੇ ਵਿੱਚ ਨਹੀਂ ਹੈਗੀ, ਬਾਕੀ 31 ਰਾਗ ਹਨ। 31 ਰਾਗ ਦਰਬਾਰ ਹੋਣ ਜਾ ਰਿਹਾ ਜੀ ਆਉਂਦੇ ਵੀਕਐਂਡ, ਉਹ ਹੈ 11, 12, 13 ਸਤੰਬਰ ਨੂੰ, ਅਤੇ ਆਪ ਜੀ ਨੂੰ ਵੱਖ ਵੱਖ ਥਾਂ 'ਤੇ ਪੋਸਟਰ ਲੱਗੇ ਨੇ, ਸਮਾਂ ਉਹਨਾਂ 'ਤੇ ਲਿਖਿਆ, ਮੈਂ ਇੱਥੇ ਨਹੀਂ ਸਮਾਂ ਦੇ ਸਕਣਾ। ਹੁਣ ਕਾਲਜ ਪ੍ਰੈਪ ਵਾਲਿਆਂ ਨੇ ਕਲਾਸਾਂ ਵੀ 13 ਸਤੰਬਰ ਤੋਂ ਸ਼ੁਰੂ ਕਰ ਦੇਣੀਆਂ, ਉਸ ਤੋਂ ਲਾਭ ਉਠਾਓ। 6th ਗ੍ਰੇਡ ਤੋਂ ਲੈ ਕੇ 12th ਤੱਕ ਦੇ ਬੱਚੇ ਬੱਚੀਆਂ ਨੂੰ ਦਾਖਲ ਕਰਾ ਕੇ ਪੈਦਾ ਲਾਓ, ਕਿਉਂਕਿ ਬਾਹਰ ਸਾਨੂੰ $1,000 ਦੇਣੇ ਪੈਂਦੇ ਨੇ। ਉਹਨਾਂ ਨੇ ਮੈਥ, ਸਾਇੰਸ, ਇੰਗਲਿਸ਼ ਅਤੇ ਰੋਬੋਟਿਕਸ ਦੀ ਪੜ੍ਹਾਈ ਕਰਾਉਣੀ ਹੈਗੀ ਆ, ਜਿਹੜੀ ਕਿ ਬਹੁਤ ਜ਼ਰੂਰੀ ਆ। ਗ੍ਰੇਡ ਚੰਗੇ ਹੋਣਗੇ ਤਾਂ ਚੰਗੇ ਬਣ ਜਾਣਗੇ ਉਹ। 13 ਤਰੀਕ ਨੂੰ ਕੀ 31 ਰਾਗ ਦਰਬਾਰ ਦੇ ਵਿੱਚ ਹੀ ਆ ਰਿਹਾ ਜੀ, 12 ਨੂੰ ਪ੍ਰਕਾਸ਼ ਪਹਿਲਾ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਆਪਾਂ ਮਨਾ ਰਹੇ ਹਾਂ ਸਾਰਾ ਮਹੀਨਾ। 7 ਸਤੰਬਰ 13 ਨੂੰ ਗੁਰਤਾ ਗੱਦੀ ਤਨ ਧੰਨ ਗੁਰੂ ਅਰਜਨ ਦੇਵ ਜੀ ਦੀ, 14 ਸਤੰਬਰ ਨੂੰ ਹੈ ਜੋਤੀ ਜੋਤ ਤਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, 17 ਸਤੰਬਰ ਨੂੰ ਸੰਗਰਾਂਦ, ਅਤੇ 18 ਨੂੰ ਵਿਆਹ ਪੁਰਬ ਤਨ ਧੰਨ ਗੁਰੂ ਨਾਨਕ ਦੇਵ ਜੀ ਦਾ। ਅਤੇ ਚੇਤਾ ਰੱਖੀਏ ਹੁਣ ਇਸ ਦੇ ਨਾਲ ਹੀ 27 ਨੂੰ ਆਪਾਂ ਨੇ ਰੱਖਿਆ ਹੈਗਾ ਪਹਿਲੇ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਸਹਿਜ ਪਾਠ ਦੇ ਭੋਗ ਪੈਣੇ ਨੇ, ਜੋ ਪਹਿਲੀ ਰੋਕਿਆ ਸੀ, ਨਾਲ ਉਸ ਦੇ ਨਗਰ ਕੀਰਤਨ ਵੀ ਹੈ ਜੀ। ਭਾਵੇਂ ਅੰਦਰ ਆਪਣੇ ਹੱਥ ਦੇ ਵਿੱਚ ਹੀ ਆਪਾਂ ਨਗਰ ਕੀਰਤਨ ਹੈਗਾ, ਸੋ ਉਹ ਵੀ ਚੇਤਾ ਰੱਖੀਏ। ਅਤੇ ਸ਼ਹੀਦਾਂ ਦੀ ਗੱਲ ਕਰੀਏ, ਅਕਤੂਬਰ 'ਤੇ ਮੈਂ ਗੱਲ ਕਰ ਰਿਹਾ ਹੁਣ, ਉਹ ਸ਼ਹੀਦੀ ਆ ਰਹੀ ਆ ਭਾਈ ਸੁੱਖਾ ਅਤੇ ਭਾਈ ਜਿੰਦਾ ਜੀ ਦੀ, ਜਿਨ੍ਹਾਂ ਦਾ ਪੂਰਾ ਨਾਂ ਹੈ ਭਾਈ ਸੁਖਦੇਵ ਸਿੰਘ ਅਤੇ ਭਾਈ ਹਰਜਿੰਦਰ ਸਿੰਘ, ਉਹ 9 ਅਕਤੂਬਰ ਨੂੰ ਆਪਾਂ ਮਨਾ ਰਹੇ ਹਾਂ ਜੀ। ਬਾਕੀ ਸੂਚਨਾਵਾਂ ਬਹੁਤ ਨੇ ਜੀ, ਫਿਰ ਉਸ ਪਾਸੇ ਨਾ ਆਪਾਂ ਸਮਾਂ ਦੇਈਏ। ਅਤੇ ਆ ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪਰਵਾਨ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਾਤਸ਼ਾਹ ਆਪਾਂ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਆਪਣੇ ਜੀ ਨੂੰ ਇਲਾਹੀ ਬਾਣੀ ਦੇ ਰਸਮੇ ਦੇ ਕੀਰਤਨ ਸਰਵਨ ਕਰਵਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸਾਰਾ ਸਤੰਬਰ ਦਾ ਮਹੀਨਾ ਜੋ ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਹੈ। ਇਸ ਦੇ ਵਿੱਚ ਪਹਿਲੀ ਸਤੰਬਰ ਨੂੰ ਸ੍ਰੀ ਸਹਿਜ ਪਾਠ ਰੱਖੇ ਗਏ ਸਨ। ਇਸ ਦੇ ਸੰਬੰਧ ਦੇ ਵਿੱਚ 27 ਨੂੰ ਭੋਗ ਪੈਣੇ ਨੇ ਜੀ, ਅਤੇ 27 ਨੂੰ ਛੋਟਾ ਨਗਰ ਕੀਰਤਨ ਵੀ ਹੋਣਾ, ਇਹ ਵੀ ਆਪਾਂ ਨੋਟ ਕਰ ਲਈਏ। ਇਸੇ ਸੰਬੰਧ ਦੇ ਵਿੱਚ ਸ੍ਰੀ ਜਪਜੀ ਸਾਹਿਬ ਜੋ ਪਹਿਲੀ ਬਾਣੀ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਵੀ ਆਪਾਂ ਇਸ ਮਹੀਨੇ ਚੇਤੇ ਕਰਨੀ ਸਭ ਨੇ, ਕਿਉਂਕਿ ਹਰ ਸਿੱਖ ਨੂੰ ਇਹ ਉਪਦੇਸ਼ ਹੈ ਕਿ ਉਹ ਜਪਜੀ ਸਾਹਿਬ ਜੀ ਦੀ ਬਾਣੀ ਜ਼ਬਾਨੀ ਚੇਤੇ ਕਰੇ। ਮੈਂ ਕੁਝ ਆਪਣੇ ਜੀਵਨ ਦੇ ਅੰਦਰ ਕੁਝ ਵਿਅਕਤੀਆਂ ਨੂੰ ਜਾਣਦਾ ਜਿਹੜੇ ਬਿਲਕੁਲ ਨਹੀਂ ਪੜ੍ਹੇ, ਪਰ ਜਪਜੀ ਸਾਹਿਬ ਜੀ ਦੀ ਬਾਣੀ ਚੇਤੇ ਹੋ ਗਈ ਉਹਨਾਂ ਨੂੰ। ਬਿਲਕੁਲ ਨਹੀਂ ਪੜ੍ਹੇ, ਉੜੈੜਾ ਵੀ ਨਹੀਂ, ਨਾ ਏ ਬੀ ਸੀ, ਕੁਛ ਵੀ ਨਹੀਂ। ਕਿਉਂ? ਉਹ ਰੋਜ਼ ਸੁਣਦੇ ਸੀਗੇ, ਇਸ ਕਰਕੇ। ਸੋ ਆਪਾਂ ਵੀ ਕੋਸ਼ਿਸ਼ ਕਰੀਏ ਅਤੇ ਅੱਜ ਜਪਜੀ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਵੀ ਹੋਣਾ ਹਰ ਐਤਵਾਰ ਹੋਇਆ ਕਰਨਾ ਸਤੰਬਰ ਦੇ ਵਿੱਚ। ਅੱਜ ਵੀ ਹੈ, 12:30 ਵਜੇ ਸ਼ੁਰੂ ਹੋਣਾ। ਆਪ ਜੀ ਨੇ ਆ ਕੇ ਕੀਰਤਨ ਦੇ ਵਿੱਚ ਹਿੱਸਾ ਲੈਣਾ, ਨਾਲ ਬੋਲ ਕੇ ਆਨੰਦ ਮਾਣਨਾ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਲੈਣੀਆਂ। ਕੀਰਤਨ ਕਰ ਰਹੇ ਹੋਣਗੇ ਭਾਈ ਸਾਹਿਬ ਪਾਤਸ਼ਾਹ ਰਾਮ ਸਿੰਘ ਜੀ ਅਤੇ ਉਹਨਾਂ ਦਾ ਜਥਾ, ਉਹਨਾਂ ਦੀ ਡਿਊਟੀ ਲੱਗੀ ਹੈਗੀ ਹੈ ਜੀ। ਸੋ ਇਹ ਚੇਤਾ ਰੱਖੀਏ ਸਾਰਾ ਸਤੰਬਰ ਦਾ ਮਹੀਨਾ। ਹੁਣ ਬਾਕੀ ਸੂਚਨਾਵਾਂ ਅਤੇ ਸੰਬੰਧ ਕੱਢਣ ਲਈ ਬੇਨਤੀ ਹੈ। ਨੌਰਥ ਅਤੇ ਸਾਊਥ ਸਾਹ ਜੋ 2 ਸਟੋਰੀ ਬਣਾ ਰਹੇ ਹਨ, ਡਬਲ ਸਟੋਰੀ, ਜਿਨ੍ਹਾਂ ਨੇ ਅੱਗੇ ਜੇ ਸੰਬੰਧ ਕੱਢੀ ਗੁਰੂ ਦੀਆਂ ਬਖਸ਼ਿਸ਼ਾਂ ਲਈਆਂ, ਉਹਨਾਂ ਦਾ ਧੰਨਵਾਦ। ਬਾਕੀਆਂ ਨੂੰ ਵੀ ਬੇਨਤੀ ਹੈ। ਇਸ ਤਰ੍ਹਾਂ ਸੰਬੰਧ ਦੇ ਭਲੇ ਦੇ ਵਾਸਤੇ ਸਹਿਜ ਪਾਠ ਬਹੁਤ ਸਾਰੇ ਰੱਖੇ ਨੇ ਘਰਾਂ 'ਚ। ਬਾਕੀਆਂ ਨੂੰ ਵੀ ਬੇਨਤੀ ਹੈ, ਅਕਤੂਬਰ ਦੇ ਖੀਰ 'ਚ ਉਹਨਾਂ ਦੇ ਭੋਗ ਪੈਣਗੇ ਜੀ। ਸੋ ਉਹ ਵੱਖਰਾ ਪ੍ਰੋਗਰਾਮ ਹੈਗਾ, ਉਸ ਦੇ ਭੋਗ ਵੱਖਰੇ ਅਕਤੂਬਰ 'ਚ ਪੈਣੇ ਨੇ। ਜੇ ਜਦੋਂ ਰੱਖਣਾ, ਆਪ ਜੀ ਨੇ ਆਪਣਾ ਨਾਂ ਅਤੇ ਫੋਨ ਨੰਬਰ ਟੈਕਸਟ ਕਰ ਦੇਣਾ 408-712-4145 'ਤੇ, ਤਾਂ ਕਿ ਆਪ ਜੀ ਦਾ ਨਾਂ ਅਰਦਾਸ ਵਿੱਚ ਸ਼ਾਮਲ ਹੋ ਸਕੇ। ਅਤੇ ਅੱਜ ਕਾਲਜ ਪ੍ਰੈਪ ਵਾਲਿਆਂ ਨੇ ਵੀ ਆਉਣਾ, 2-3 ਮਿੰਟ ਦਾ ਸਮਾਂ ਹੈ। ਕਲਾਸਾਂ ਉਹਨਾਂ ਦੀਆਂ ਅਗਲੇ ਐਤਵਾਰ 13 ਤੋਂ ਸ਼ੁਰੂ ਹੋ ਰਹੀ ਹੈ। 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚੇ ਬੱਚੀਆਂ ਨੂੰ ਦਾਖਲ ਕਰਾ ਕੇ ਲਾਭ ਉਠਾਓ ਜੀ, ਕਿਉਂਕਿ ਬਾਹਰ ਆਪਾਂ ਜੇ ਅਕੈਡਮੀਆਂ ਵਿੱਚ ਦਾਖਲ ਕਰਾਉਂਦੇ ਹਾਂ, ਮੈਥ, ਸਾਇੰਸ, ਇੰਗਲਿਸ਼ ਅਤੇ ਰੋਬੋਟਸ ਦੀ ਉਹਨਾਂ ਨੇ ਪੜ੍ਹਾਈ ਕਰਾਉਣੀ ਹੈ, ਤਾਂ ਕਿ ਚੰਗੇ ਗ੍ਰੇਡ ਆ ਜਾਣਾ ਉਹਨਾਂ ਦੇ ਸਕੂਲ ਦੇ ਵਿੱਚ ਵੀ, ਅਤੇ ਫਿਰ ਅੱਗੇ ਕਾਲਜ 'ਚ ਚੰਗੇ ਬਣ ਜਾਣਗੇ ਉਹ। ਸੋ ਉਹ ਇੱਥੇ ਆਪਾਂ ਥੋੜ੍ਹੇ ਪੈਸਿਆਂ 'ਚ ਹੀ ਹੋ ਜਾਣਾ, ਬਹੁਤ ਘੱਟ ਪੈਸੇ ਹੈਗੇ। ਅਤੇ ਉੱਥੇ ਬਾਹਰ ਆਪਾਂ ਇੱਕ ਇੱਕ ਸਬਜੈਕਟ 'ਤੇ ਕਈ ਕਈ ਹਜ਼ਾਰ ਦੇਣੇ ਆ, ਇਹ ਨੋਟ ਕਰ ਲਓ। 31 ਰਾਗ ਦਰਬਾਰ ਵੀ ਆਉਂਦੇ ਹਫ਼ਤੇ ਆ ਰਿਹਾ ਜੀ, ਸ਼ੁੱਕਰ ਛਿੰਛਰ ਹੈ, 11-12-13 ਸਤੰਬਰ ਨੂੰ। ਉਸ ਦੇ ਵਿੱਚ ਹਾਜ਼ਰੀਆਂ ਜ਼ਰੂਰ ਭਰਨ ਦੀ ਕਿਰਪਾ ਕਰਨੀ, ਗੁਰੂ ਦੀਆਂ ਬਖਸ਼ਾਂ ਲੈਣੀਆਂ। ਇਸ ਦੇ ਵਿਚਕਾਰ ਹੀ ਆ ਗਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 12 ਸਤੰਬਰ ਨੂੰ। ਉਸ ਦੇ ਸੰਬੰਧ ਵਿੱਚ ਪ੍ਰੋਗਰਾਮ ਚੱਲਦੇ ਰਹਿਣੇ ਨੇ, ਸਾਰਾ ਮਹੀਨਾ ਹੀ ਚੱਲਣੇ ਨੇ, ਉਹ ਦਿਨ ਵੀ ਹੋਣੇ ਨੇ। 13 ਸਤੰਬਰ ਨੂੰ ਹੈ ਜੀ ਗੁਰਤਖ਼ਤ ਦੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ। 14 ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ। 17 ਸਤੰਬਰ ਨੂੰ ਸੰਗਰਾਂਦ ਹੈਗੀ ਹੈ। 18 ਸਤੰਬਰ ਨੂੰ ਵਿਆਹ ਪੁਰਬ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀ। ਅਤੇ ਬਾਕੀ ਸੂਚਨਾ ਬਹੁਤ ਨੇ, ਗੁਰੂ ਦੀ ਕਿਰਪਾ ਨਾਲ ਸਾਰਾ ਸਤੰਬਰ ਦਾ ਮਹੀਨਾ ਗੁਰਪੁਰਬਾਂ ਵਾਲਾ ਹੀ ਹੈਗਾ ਕਹਿ ਲਓ। ਅਤੇ ਹੁਣ ਮੈਂ
ਇੱਥੇ ਹੀ ਸਮਾਪਤੀ ਕਰਦਾ ਹੋਇਆ ਬੇਨਤੀ ਕਰਾਂ ਭਾਈ ਸਾਹਿਬ ਓਂਕਾਰ ਸਿੰਘ ਜੀ ਤੇ ਉਹਨਾਂ ਜਥੇ ਨੂੰ ਕਿ ਉਹ ਰਾਜ ਬਣ ਦੇ ਕੀਰਤਨ ਸਰਵ ਕਰਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਜਿਹੜਾ ਗਾ ਸਕਦਾ ਹੈ ਜ਼ਰੂਰ ਗਾਏ, ਜਿਹੜਾ ਨਹੀਂ ਵੀ ਗਾ ਸਕਦਾ ਉਹਨੂੰ ਵੀ ਬੇਨਤੀ ਹੈ। ਮਹਾਰਾਜ ਦੇ ਬਚਨ ਨੇ ਜਿਸ ਰਸਨਾ ਤੇ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ ਆ ਜਾਏ, ਇਸ ਤੋਂ ਉੱਤੇ ਹੋਰ ਕੁਝ ਨਹੀਂ। ਇਸ ਤੇ ਉਪਰ ਨਾ ਹੀ ਵਿਚਾਰ ਜਾ ਕੇ ਰਸਨਾ ਰਾਹੀ ਮਨ ਵਿੱਚ ਉਤਾਰ ਲੈਣਾ। ਕਹਿੰਦੇ ਨੇ ਕਿਸੇ ਫਕੀਰ ਨੂੰ ਕਿਸੇ ਗੁਰਮੁਖ ਨੇ ਪੁੱਛਿਆ ਵੀ ਜਦੋਂ ਗੁਰੂ ਨਾਨਕ ਅਕਾਲ ਪੁਰਖ ਖੁਸ਼ ਹੋਵੇ ਉਹਦੀ ਨਿਸ਼ਾਨੀ ਕੀ ਹੈ? ਵੀ ਪੈਸਾ ਜ਼ਿਆਦਾ ਮਿਲ ਜਾਂਦਾ ਹੈ, ਦੁਨੀਆਂ ਦੀ ਬੱਲੇ ਬੱਲੇ ਧਨ ਪਦਾਰਥ। ਫਕੀਰ ਕਹਿੰਦਾ ਨਹੀਂ। ਕਹਿੰਦੇ ਫਿਰ ਕੀ ਨਿਸ਼ਾਨੀ? ਉਹ ਮਸਤਾਨਾ ਜੋਗੀ ਪਤਾ ਕੀ ਕਹਿੰਦਾ ਹੈ? ਬਾਕੀ ਤੇ ਸਾਰਾ ਜੰਜਾਲ ਹੀ ਹੈ, ਗੁਜਰਾਨ ਹੀ ਹੈ। ਜਦੋਂ ਉਹ ਖੁਸ਼ੀਆਂ ਦੇ ਘਰ ਵਿੱਚ ਆਏ ਉਹ ਚੌਂਕੜਾ ਮਾਰ ਕੇ ਤੈਨੂੰ ਕੀਰਤਨ ਬਖਸ਼ਿਸ਼ ਕਰਦਾ ਹੈ। ਤੂੰ ਸਮਾਧੀ ਵਿੱਚ ਲੀਨ ਹੋ ਕੇ ਮਨ ਦੀਆਂ ਤਾਰਾਂ ਉਹਦੇ ਨਾਲ ਜੋੜ ਕੇ ਬਾਣੀ ਗਾਏ, ਇੰਜ ਜਾਣੀ ਬਾਬਾ ਨਾਨਕ ਤੇਰੇ ਤੇ ਨਿਹਾਲ ਹੈ, ਤਾਂ ਹੀ ਬੈਠਾ ਨਾ ਤੇਰੇ ਤੇ ਖੁਸ਼ ਹੈ। ਤੇ ਫਿਰ ਵੀ ਨਾ ਆਪਾਂ ਗਾਈਏ, ਖੁਸ਼ੀਆਂ ਲੈ ਕੇ ਨਾ ਜਾਈਏ। ਸਤਿਗੁਰੂ ਕਹਿ ਰਹੇ ਨੇ ਦੁੱਖ ਵੀ ਸੁੱਖ ਬਣਦੇ ਵੇਖੇ ਨੇ ਜਿਨ੍ਹਾਂ ਨੇ ਬਾਬੇ ਨਾਨਕ ਦੀ ਬਾਣੀ ਨੂੰ ਸਵਾਸਾਂ ਦੀ ਮਾਲਾ ਬਣਾ ਕੇ ਜਪਣ ਦਾ ਯਤਨ ਕੀਤਾ। ਤੇ ਦੁਨੀਆਂ ਵਾਲੇ ਉਹ ਕਹਿੰਦੇ ਨੇ ਸੁੱਖ ਵੀ ਦੁੱਖ ਬਣਦੇ ਵੇਖੇ ਨੇ ਜਿਨ੍ਹਾਂ ਨੇ ਬੇਸ਼ੁਕਰੇ ਹੋ ਕੇ ਦੁਨੀਆਂ ਨੂੰ ਹੀ ਸਾਰਾ ਕੁਝ ਸਮਝ ਲਿਆ ਹੈ, ਤੇ ਜਿਨ੍ਹਾਂ ਨੇ ਉਹਦੇ ਗੁਣ ਗਾਏ ਉਹਨਾਂ ਦੇ ਦੁੱਖ ਵੀ ਸੁੱਖ ਬਣ ਗਏ। ਜਿਹੜੇ ਬੇਸ਼ੁਕਰੇ ਹੋ ਕੇ ਨਿਰੰਕਾਰ ਨੂੰ ਭੁੱਲ ਕੇ ਦੁਨੀਆਂ ਵਿੱਚ ਗੁਆਚ ਗਏ ਉਹਨਾਂ ਦੇ ਸੁੱਖ ਵੀ ਦੁੱਖ ਬਣ ਜਾਂਦੇ।

ਸਰੀਰ ਨੂੰ ਘਰ ਆਖਿਆ, ਹਿਰਦੇ ਨੂੰ। ਜਿਸ ਬੋਡੀ ਵਿੱਚ ਹੀ ਸੁੱਖ ਨਹੀਂ, ਇੱਟਾਂ ਦੀਆਂ ਦੀਵਾਰਾਂ ਵਿੱਚ ਵੀ ਸੁੱਖ ਨਹੀਂ। ਜੇ ਮਨ ਦਾ ਜੀ ਨਹੀਂ, ਕਮਾਇਆ ਹੋਇਆ ਧਨ ਵੀ ਕਿਸੇ ਕੰਮ ਦਾ ਨਹੀਂ। ਜੇ ਮਨ ਬੇਚੈਨ ਹੈ, ਸਤਿਗੁਰੂ ਕਹਿੰਦੇ ਨੇ ਜਨਮ ਹੈ ਪਰ ਜੀਵਨ ਕੋਈ ਚੰਗਾ ਨਹੀਂ। ਜਨਮ ਵੱਖਰੀ ਚੀਜ਼ ਹੈ, ਜੀਵਨ ਵੱਖਰੀ ਚੀਜ਼ ਹੈ। ਜਨਮ ਲੈ ਕੇ ਜਿਨ੍ਹਾਂ ਨੇ ਜੀਵਨ ਕਮਾਇਆ, ਉਹਨਾਂ ਦਾ ਫਿਰ ਜਿਉਂਦਿਆਂ ਜੀ ਸਵਰਗ ਬਣ ਗਿਆ, ਜੀਵਨ ਵੀ ਤੇ ਅਗਲਾ ਸਮਾਂ ਵੀ ਕਰਮਾਂ ਵਾਲਾ। ਇੱਕ ਇੱਕ ਪੰਕਤੀ ਲਓ ਲਾਹਾ।

ਗੁਰੂ ਅਰਜਨ ਦੇਵ ਬੜਾ ਸੌਖਾ ਕੰਮ ਕੀਤਾ, ਸਭ ਤੋਂ ਸੌਖਾ ਕੰਮ ਕੀਤਾ। ਵਸਤੂ ਉੱਠਦਿਆਂ ਬਹਿੰਦਿਆਂ ਸੌਣ ਲੱਗਿਆਂ ਜਾਗਣ ਲੱਗਿਆਂ ਉਹਦਾ ਨਾਮ ਲੈ ਗਿਆ ਕਰ, ਉਹਦਾ ਸ਼ੁਕਰਾਨਾ ਕਰੀ ਜਾਇਆ ਕਰ। ਮਹਾਰਾਜ ਫਿਰ ਕੀ ਹੋਏਗਾ? ਕਹਿੰਦੇ ਨੇ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਜਿਹੜਾ ਰਸ ਗੁਰਦੁਆਰੇ ਵਿੱਚ ਆਇਆ ਉਹ ਰਸ ਤੇਰੇ ਘਰ ਵੀ ਆ ਜਾਏਗਾ। ਜਿੰਨੇ ਵੀ ਬੈਠੇ ਹੋ ਵੀਰ ਬਜ਼ੁਰਗ ਭੈਣਾਂ, ਕਰਿਓ ਕਿਰਪਾ ਸਾਰੇ ਅਰਦਾਸ ਬਣ ਜਾਏ ਸਭ ਜੀ।

ਇਹ ਅਰਦਾਸ ਬਣ ਜਾਏ, ਦਾਤਾ ਮੇਰੇ ਹਿਰਦੇ ਵਿੱਚ ਤੁਹਾਡਾ ਵਾਸਾ ਹੋ ਜਾਏ, ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੇ ਲੱਗਦਾ। ਆਓ ਇਹ ਪਾਵਨ ਪੰਕਤੀਆਂ ਇੱਕ ਵਾਰੀ ਸਾਰੇ ਰਲ ਕੇ ਕਹਿ ਦਈਏ। ਸਤਿਗੁਰੂ ਕਹਿੰਦੇ ਨੇ ਜਦੋਂ ਸੰਗਤ ਅਰਦਾਸ ਕਰੇ ਨਾ ਤੇ ਫਿਰ ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ।

ਦੁੱਧ ਵਾਲਾ ਦੁੱਧ ਲੈ ਗਿਆ, ਪੁੱਤ ਵਾਲਾ ਪੁੱਤਰ ਲੈ ਗਿਆ, ਕੋਈ ਘਰ ਤੇ ਜ਼ਮੀਨ ਜਾਇਦਾਦ ਲੈ ਗਿਆ, ਪਰ ਕੋਈ ਵਿਰਲਾ ਹੀ ਹੈ ਜਿਹੜਾ ਦੇਣ ਵਾਲੇ ਨੂੰ ਲੈ ਗਿਆ। ਮਹਾਰਾਜ ਮੈਂ ਤੁਹਾਨੂੰ ਲੈਣ ਵਾਸਤੇ ਆਇਆ, ਮੇਰੇ ਘਰ ਵਿੱਚ ਤੁਹਾਡੀ ਬਾਣੀ ਦਾ ਵਾਸਾ, ਤੁਹਾਡੇ ਨਾਮ ਸਿਮਰਨ, ਜਿੱਥੇ ਤੁਹਾਡਾ ਨਾਮ ਉੱਥੇ ਤੁਸੀਂ ਹਾਜ਼ਰ ਹੋ। ਬੜਾ ਪਿਆਰਾ ਬਚਨ ਹੈ, ਮਹਾਰਾਜ ਕੋਲੋਂ ਇਹ ਅਸੀਸ ਲਈਏ। ਜਦੋਂ ਸੰਗਤ ਮਿਲ ਕੇ ਗਾਉਂਦੀ ਹੈ ਨਾ, ਕਹਿੰਦੇ ਨੇ ਫਿਰ ਸਾਡੀ ਕਈ ਪੀੜ੍ਹੀਆਂ ਦਾ ਭਲਾ ਹੋ ਜਾਂਦਾ, 21 ਕੁੱਲਾਂ ਵੀ ਤਰ ਜਾਂਦੀਆਂ ਨੇ ਜੇ ਕੋਈ ਭਾਵਨਾ ਬਣਾ ਕੇ ਗਾ।

अनंत गोर अवगत अलख अपेव पार ब्रह्म पूर्ण ब्रह्म

आख है, मंग है, देहे दात करे दातार, फिर

के बोलन बोली है जित सुन धरे प्यार अमृत वेला

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿੱਚ ਸਤਿਗੁਰੂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਬਖਸ਼ੇ ਹੋਏ ਅਕਾਲ ਪੁਰਖ ਦੇ ਸ਼ਾਹਕਾਰ ਜਪਜੀ ਸਾਹਿਬ ਦੀ ਬਾਣੀ ਦੀ ਲੜੀਵਾਰ ਵਿਚਾਰ, ਜੋ ਸਤਿਗੁਰੂ ਸਾਹਿਬ ਜੀ ਦੀ ਅੱਜ ਬਖਸ਼ੀ ਹੋਈ ਚੌਥੀ ਪੌੜੀ ਹੈ, ਜਿਹਦੀਆਂ ਅਖੀਰਲੀਆਂ ਪੰਕਤੀਆਂ ਨੇ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਤਿਆਰ। ਜਿਹੜਾ ਇਹ ਸਰੀਰ ਏ, ਇਹਨੂੰ ਸਤਿਗੁਰੂ ਸਾਹਿਬ ਜੀ ਨੇ ਕੱਪੜਾ ਕਿਹਾ। ਆਮ ਤੌਰ ਤੇ ਅਸੀਂ ਕਈ ਵਾਰੀ ਗੁਰਮਤਿ ਸਿਧਾਂਤ ਤੋਂ ਬਾਹਰ ਜਾ ਕੇ ਇਉਂ ਕਹਿ ਦਿੰਦੇ ਹਾਂ ਕਿ ਸਾਨੂੰ 84 ਲੱਖ ਜੂਨੀ ਤੋਂ ਬਾਅਦ ਇਹ ਮਾਨਸ ਜਨਮ ਪ੍ਰਾਪਤ ਹੋਇਆ, ਪਰ ਗੁਰੂ ਨਾਨਕ ਦੇ ਸਿਧਾਂਤ ਅਨੁਸਾਰ ਅਸੰਖਾਂ ਜੂਨੀਆਂ ਚ ਭਟਕਦੇ ਅਸੀਂ ਦੁਖੀ ਸੀ, ਤੇ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਡੇ ਤਰਸ ਕਰਕੇ ਸਾਨੂੰ ਇਹ ਮਨੁੱਖਾ ਜਨਮ ਬਖਸ਼ ਦਿੱਤੀ, ਬਖਸ਼ਿਸ਼ ਕੀਤੀ। ਤੇ ਜਿਸ ਨੇ ਇਹ ਮੰਨ ਲਿਆ ਕਿ ਉਹਦੀ ਕਿਰਪਾ ਦੇ ਨਾਲ ਮੈਨੂੰ ਇਹ ਜਨਮ ਮਿਲਿਆ ਹੈ, ਤੇ ਹੁਣ ਮੈਨੂੰ ਉਹਦੀ ਕਿਰਪਾ ਦੀ ਲੋੜ ਹੈ। ਦੋ ਵਿਦਵਾਨ ਗੁਰੂ ਘਰ ਚ ਪ੍ਰਵਾਨ ਚੜੇ ਆ, ਸ਼ਹੀਦਾਂ ਦੇ ਸਰਤਾਜ ਦੇ ਕੋਲੇ ਭਾਈ ਸਾਹਿਬ ਭਾਈ ਗੁਰਦਾਸ ਜੀ, ਤੇ ਕਲਗੀਧਰ ਪਾਤਸ਼ਾਹ ਦੇ ਕੋਲੇ ਭਾਈ ਸਾਹਿਬ ਭਾਈ ਨੰਦ ਲਾਲ ਜੀ। ਆਤਮਿਕ ਮੰਡਲ ਚ ਪੁੱਜਣ ਕਰਕੇ ਉਹਨਾਂ ਦੀ ਬਾਣੀ ਜਿਹੜੀ ਨਾ ਪ੍ਰਵਾਨ ਹੋਈ। ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਇਹੋ ਜਿਹੇ ਫੁਰਮਾਨ ਨੇ ਕਿ ਜਿਹੜੇ ਭੇਤ ਉਹਨਾਂ ਦੋਹਾਂ ਨੇ ਖੋਲੇ ਆ, ਜੇ ਉਹ ਦੋ ਵਿਦਵਾਨਾਂ ਦੇ ਨਾਲ ਨਾ ਜੁੜਿਆ ਜਾਏ ਤੇ ਉਹ ਆਪਣੀ ਬੁੱਧੀ ਅਨੁਸਾਰ ਉਹਦੀ ਵਿਚਾਰ ਕਰਾਂਗੇ ਤੇ ਸਾਡੀ ਵਿਚਾਰ ਗਲਤ ਹੋ ਜਾਏਗੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਵਚਨ ਹੈ ਕਿ ਜੇ ਤੂੰ ਚਾਹੁੰਦਾ ਮੇਰੇ ਉੱਤੇ ਕਿਰਪਾ ਹੋਵੇ, ਜਿਹੜਾ ਧਰਮ ਹੈ ਨਾ, ਧਰਮ ਚ ਧੱਕਾ ਨਹੀਂ ਹੋ ਸਕਦਾ, ਜਿਹੜਾ ਧੱਕਾ ਹੈ ਉਹ ਫਿਰ ਧਰਮ ਨਹੀਂ ਹੈਗਾ, ਤੇਰੀ ਮਰਜ਼ੀ ਹੈ। ਜੇ ਤੂੰ ਚਾਹੁੰਦਾ ਹੈ ਕਿ ਮੇਰੇ ਉੱਤੇ ਉਹਦੀ ਕਿਰਪਾ ਹੋਵੇ, ਹੁਣ ਕਿਰਪਾ ਦੀ ਲੋੜ ਕਿਉਂ ਹੈ ਕਿ ਇਸ ਸੰਸਾਰ ਵਿੱਚ ਆ ਕੇ ਅਸੀਂ ਉਹਦੇ ਨਾਲ ਟੁੱਟ ਗਏ, ਉਹਦੇ ਨਾਲ ਵਿਛੜ ਗਏ, ਸਾਡਾ ਇਹ ਕੱਪੜਾ ਜਿਹੜਾ ਨਾ ਅੰਦਰੋਂ ਲੀਰੋ ਲੀਰ ਹੋ ਗਿਆ, ਪਾਟ ਗਿਆ। ਲੀਰਾਂ ਹੋਏ ਕੱਪੜੇ ਦੀ ਕੋਈ ਕੀਮਤ ਨਹੀਂ ਹੁੰਦੀ, ਲੀਰਾਂ ਰੁੱਲ ਜਾਇਆ ਕਰਦੀਆਂ ਨੇ, ਲੇਕਿਨ ਉਹਨਾਂ ਲੀਰਾਂ ਨੂੰ ਸੀ ਦਿੱਤਾ ਜਾਵੇ ਤੇ ਕਿਸੇ ਦੇ ਗੱਲ ਦਾ ਸ਼ਿੰਗਾਰ ਚੋਲਾ ਬਣ ਜਾਂਦੀਆਂ ਨੇ, ਉਹ ਸੁਹਾਵਣਾ ਹੋ ਜਾਂਦਾ। ਇੱਥੇ ਆ ਕੇ ਜਿਹੜੀ ਕਿਰਪਾ ਨਾਲ ਸਾਨੂੰ ਉਹਨੇ ਇਹ ਕੱਪੜਾ ਦਿੱਤਾ ਸੀ, ਸਾਡੇ ਕੋਲ ਇਹ ਕੱਪੜਾ ਨਫ਼ਰਤ ਨਾਲ, ਈਰਖਾ ਦੇ ਨਾਲ, ਵਿਕਾਰਾਂ ਨਾਲ ਅੰਦਰੋਂ ਪਾਟ ਗਿਆ, ਲੀਰੋ ਲੀਰ ਹੋ ਗਿਆ। ਜੇ ਮਨੁੱਖ ਇਹ ਮਹਿਸੂਸ ਕਰੇ ਵੀ ਹਾਂ ਮੈਂ ਪਾਟ ਗਿਆ ਤੇ ਇਹਨੂੰ ਸਿਉਣਾ ਹੈ, ਤੇ ਸੀਤਾ ਜਾ ਸਕਦਾ ਕੇਵਲ ਗੁਰੂ ਦੀ ਕਿਰਪਾ ਨਾਲ। ਇਹ ਭਾਈ ਨੰਦ ਲਾਲ ਦੇ ਬੱਚੇ ਗਰ ਤੂੰ ਮਿਖਾ ਹੀ ਰਹਿਮ ਤੇ ਹੱਕ, ਗਰ ਕਹਿੰਦੇ ਨੇ ਫਾਰਸ ਜੇ ਨੂੰ, ਤੂੰ ਕਹਿੰਦੇ ਨੇ ਤੈਨੂੰ, ਪੰਜਾਬੀ ਦਾ ਉਚਾਰਨ ਤੂੰ ਹੁੰਦਾ ਹੈ,

ਤੇ ਫਾਰਸੀ ਦਾ ਉਚਾਰਨ ਤੂੰ ਹੁੰਦਾ ਹੈ। ਮਿਖਾਹੀ ਵੀ ਤੇਰੀ ਖਾਹਿਸ਼ ਹੋਵੇ, ਰਹਿਮਤ ਤੇ ਹੱਕ, ਰਹਿਮਤ ਕਿਰਪਾ, ਹੱਕ ਨਾਮ ਸੱਚ ਦਾ, ਸੱਚ ਨਾਮ ਪਰਮੇਸ਼ਰ ਦਾ, ਜੋ ਇਸ ਪੌੜੀ ਦੇ ਆਰੰਭ ਵਿੱਚ ਸਾਚਾ ਸਾਹਿਬ। ਹੁਣ ਕਿਰਪਾ ਕਿਉਂ ਚਾਹੀਦੀ ਤੇਰੀ? ਦਰ ਦਰੀਦਾ ਦਾਮਨ, ਦਰ ਕਹਿੰਦੇ ਵਿੱਚ ਨੂੰ, ਦਰੀਦਾ ਕਹਿੰਦੇ ਪਾਟ ਗਏ ਨੂੰ, ਦਾਮਨ ਕਹਿੰਦੇ ਪੱਲੇ ਨੂੰ, ਪੱਲਾ ਕਹਿੰਦੇ ਕੱਪੜੇ ਨੂੰ। ਜਿਹੜਾ ਕੱਪੜਾ ਸਾਨੂੰ ਉਹਦੀ ਕਿਰਪਾ ਨਾਲ ਮਿਲਿਆ, ਇਹ ਕਰਮੀ ਆਵੇ ਕੱਪੜਾ। ਹੁਣ ਇਹਨੂੰ ਸਿਉਣ ਦੀ ਲੋੜ ਹੈ। ਜੇ ਤੂੰ ਸਿਉਣਾ ਚਾਹੁੰਦਾ ਹੈ ਸਵਾਦ ਕੁਰਸ਼ਾਂ, ਕੁਰਸ਼ਾਂ ਕਹਿੰਦੇ ਕੁਰਬਾਨ ਹੋਣ, ਦਰ ਖਾਕ ਬਾਰਹ ਮਾਹਾਂ ਮੁਰਸ਼ਦ। ਯਾਦ ਰੱਖਿਓ ਵਿੱਚ ਅਲਫਾਜ਼ ਬਾਰਾਂ ਮਾਹ ਵੀ ਆਇਆ ਹੈ। ਜਦੋਂ ਸੰਕ੍ਰਾਂਤ ਆਈ ਉਦਣ ਆਪਾਂ ਸਾਡੇ ਬਾਹਰੀ ਅਰਥ ਨੇ ਬਾਰਾਂ ਮਹੀਨੇ, ਲੇਕਿਨ ਬਾਰਾਂ ਮਾਹ ਦਾ ਅਰਥ ਜਦੋਂ ਭਾਈ ਨੰਦ ਲਾਲ ਸਾਡੀ ਬਾਣੀ ਨਾਲ ਕਰਾਂਗੇ ਤੇ ਉਦੋਂ ਬਾਰਾਂ ਮਾਹ ਦਾ ਅਰਥ ਆਤਮਕ ਮੰਡਲ ਕੁੱਲ ਬ੍ਰਹਿਮੰਡਾਂ ਟੁੱਟ ਜਾਣਾ ਹੈ। ਜੇ ਤੁਸੀਂ ਚਾਹੁੰਦਾ ਹੈ ਵੀ ਮੇਰੇ ਤੇ ਕਿਰਪਾ ਹੋ ਜਾਵੇ, ਫਿਰ ਸਵਾਦ ਪੁਰਸ਼ਾਂ, ਦਰ ਖਾਕ, ਖਾਕ ਕਹਿੰਦੇ ਮਿੱਟੀ ਨੂੰ, ਧੂੜੀ ਨੂੰ। ਹਾਲਾਂਕਿ ਧੂੜੀ ਦਾ ਵਿਸਥਾਰ ਅੱਗੋਂ ਹੋਰ ਬਹੁਤ ਏ, ਕਿਉਂਕਿ ਸ਼ਬਦ ਦੀ ਧੂੜੀ ਕੋਈ ਹੋਰ ਮਿੱਟੀ ਦੀ ਧੂੜੀ ਨਹੀਂ, ਸ਼ਬਦ ਦੀ ਧੂੜੀ, ਸ਼ਬਦ ਗੁਰੂ ਦੀ ਸ਼ਬਦ ਧੂੜੀ ਹੈ। ਬਾਰਹ ਮਹਾਂ ਮੁਰਸ਼ਦ, ਬਾਹਰ ਸਾਡੇ ਮਾਲਵੇ ਦੇ ਇਲਾਕੇ ਚ ਨਾ ਦਰਵਾਜ਼ੇ ਨੂੰ ਬਾਹਰ ਕਹਿ ਦਿੰਦੇ ਆ। ਮਹਾਂ ਕਹਿੰਦੇ ਸੋਹਣੇ ਨੂੰ, ਮੁਰਸ਼ਦ ਗੁਰੂ ਨੂੰ, ਵੀ ਗੁਰੂ ਦੇ ਸੋਹਣੇ ਦਰਵਾਜ਼ੇ ਦੇ ਉੱਤੋਂ ਆਪਣੇ ਆਪ ਨੂੰ ਕੁਰਬਾਨ ਕਰਦੇ ਵਾਰਦੇ, ਜੇ ਤੂੰ ਚਾਹੁੰਦਾ ਹੈ ਕਿ ਮੇਰੇ ਤੇ ਕਿਰਪਾ ਹੋਵੇ। ਜਦੋਂ ਤੂੰ ਕੁਰਬਾਨ ਕਰ ਦਿੱਤਾ, ਫਿਰ ਤੇਰੇ ਉੱਤੇ ਉਹ ਇੱਕ ਨਜ਼ਰ ਮਿਹਰ ਦੀ ਭਰ ਕੇ ਤੱਕੇਗਾ। ਨਦਰੀ ਮੋਖ ਦੁਆਰ, ਇਹ ਦੁਨੀਆਂ ਦੇ ਬੰਧਨਾਂ ਤੋਂ ਮੁਕਤ ਹੋ ਜਾਏਗਾ। ਮੁੜ ਕੇ ਆਖੇ ਤੈਨੂੰ ਕੋਈ ਦੁਨੀਆਂ ਦਾ ਬੰਧਨ, ਜਦੋਂ ਉਹਨੇ ਅੰਦਰ ਨਜ਼ਰ ਕਰ ਦਿੱਤੀ, ਤੂੰ ਕੁਰਬਾਨ ਕਰ ਦਿੱਤਾ ਵੀ ਮੇਰੀ ਚਾਹਨਾ ਹੈ ਕਿ ਮੇਰਾ ਅੰਦਰ ਪਾਟ ਗਿਆ ਹੈ। ਔਰ ਤੁਸੀਂ ਬਾਰਾਂ ਮਾਹ ਦੀ ਬਾਣੀ ਦੇ ਪਹਿਲੀ ਪੰਕਤੀ ਪੜੋ, ਵਿੱਚ ਇਹੀ ਆਏਗਾ, ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮੇਲੋ ਰਾਮ। ਵੀ ਮੈਂ ਆਪਣੇ ਕੀਤੇ ਹੋਏ ਕਰਮਾਂ ਕਰਕੇ, ਤੂੰ ਮੈਨੂੰ ਇਹ ਕੱਪੜਾ ਦਿੱਤਾ ਸੀ, ਲੇਕਿਨ ਮੈਂ ਆਪਣੇ ਕੀਤੇ ਕਰਮਾਂ ਕਰਕੇ ਤੇਰੇ ਨਾਲੋਂ ਵਿਛੜ ਗਿਆ। ਜਦੋਂ ਤੂੰ ਉਹ ਤੋਂ ਕੁਰਬਾਨ ਕੀਤਾ, ਉਹਨੇ ਤੇਰੇ ਉੱਤੇ ਕਿਰਪਾ ਕਰ ਦਿੱਤੀ, ਉਹਦੀ ਨਜ਼ਰ ਹੋਈ, ਤੇਰਾ ਇਹ ਕੱਪੜਾ ਸੀਤਾ ਗਿਆ, ਤੇਰੇ ਅੰਦਰ ਇੱਕ ਪ੍ਰਕਾਸ਼ ਹੋਣਾ ਹੈ। ਇੱਕ ਪ੍ਰਕਾਸ਼ ਹੈ ਕਿ ਜੋ ਅਸੀਂ ਵਿਚਾਰ ਨਾ ਕਰਦੇ ਹਾਂ, ਇੱਕ ਪ੍ਰਕਾਸ਼ ਹੋਏ ਕਿ ਜਿਹਨੂੰ ਇਲਾਹੀ ਬਾਣੀ ਵਿੱਚ ਤੇ ਭਾਈ ਗੁਰਦਾਸ ਜੀ ਨੇ, ਮੈਂ ਇੱਕ ਹੀ ਪੰਕਤੀ ਪੜੂੰਗਾ ਕਿਉਂਕਿ ਸਮੇਂ ਸੀਮਤ ਦੇ ਵਿੱਚ ਆ, ਕਿ ਉਸ ਪ੍ਰਕਾਸ਼ ਨੂੰ ਲੈਣ ਵਾਸਤੇ ਉਹਦੀ ਧੂੜੀ ਦੇ ਨਾਲ ਲਿਵ ਜੋੜਨੀ ਪੈਣੀ। ਇਹ ਭਾਈ ਗੁਰਦਾਸ ਜੀ ਦਾ ਕਥਨ ਹੈ। ਸ਼ਬਦ ਸੁਰਤ ਲਿਵ, ਆਪਣੀ ਲਿਵ ਜਿਹੜੀ ਹੈ ਨਾ, ਉਹ ਤੈਨੂੰ ਸ਼ਬਦ ਨਾਲ ਜੋੜਨੀ ਪੈਣੀ। ਸ਼ਬਦ ਸੁਰਤ ਲਿਵ, ਜੋਤ ਕੇ ਅਦੋਤ ਪਿਓ। ਸ਼ਬਦ ਦੀ ਜੋਤ ਦੇ ਨਾਲ ਹੋਰ ਕੋਈ ਜੋਤ ਅੰਦਰ ਚਾਨਣ ਨਹੀਂ ਕਰ ਸਕਦੀ, ਉਹਦੇ ਨਾਲ ਤੇਰੇ ਅੰਦਰ ਇੱਕ ਜੋਤ ਜਗੇ, ਇੱਕ ਚਾਨਣ ਹੋਏਗਾ। ਉਸ ਪ੍ਰਕਾਸ਼ ਦੇ ਵਿੱਚ ਤੇਰੇ ਭਵਨ, ਤੇਰੇ ਕਾਲ ਅੰਤਰ ਦਿਖਾਏ, ਤਿੰਨ ਭਵਨ, ਮਾਤ ਲੋਕ, ਆਕਾਸ਼ ਲੋਕ, ਪਤਾਲ ਲੋਕ, ਕਾਲ ਸਮਾਂ, ਤੇਰੇ ਕਾਲ ਬੀਤ ਚੁੱਕਾ, ਵਰਤਮਾਨ ਆਉਣ ਵਾਲਾ। ਹੁਣ ਤੇਰੇ ਚ ਇਹ ਨਜ਼ਰ ਹੋਗੀ ਜਦੋਂ ਤੂੰ ਇੱਥੇ ਪ੍ਰਕਾਸ਼ ਚ ਪਹੁੰਚਿਆ, ਵੀ ਜਿੱਥੇ ਵੀ ਦੇਖੇਗਾ ਤੈਨੂੰ ਕੋਈ ਬਗਾਨਾ ਨਹੀਂ ਦਿਸੇਗਾ। ਫਿਰ ਫਰਮਾਏਗਾ, ਨਾਨਕ ਏਵੈ ਜਾਣੀਐ, ਇਸ ਤਰ੍ਹਾਂ ਜਾਣ, ਸਭ ਆਪੇ ਸਚਿਆਰ, ਸਾਰੇ ਪਾਸੇ ਉਹ ਵਾਹਿਗੁਰੂ ਏ, ਤੇ ਉਹ ਹੀ ਸੱਚਾ ਏ, ਦੂਜਾ ਕੋਈ ਸੱਚਾ ਨਹੀਂ। ਫਿਰ ਤੈਨੂੰ ਕੋਈ ਸਖੀ ਪੁੱਛੇਗੀ ਕਿ ਇਹ ਸਚਿਆਰ ਹੋਣ ਵਾਸਤੇ, ਸਾਚਾ ਸਾਹਿਬ,
ਜਿੱਥੇ ਬਾਣੀ ਦੀ ਵਿਚਾਰ ਹੈ ਨਾ ਉੱਥੇ ਸਾਡੇ ਉਚਾਰਨ ਬਹੁਤ ਸਹੀ ਹੋਣੇ ਚਾਹੀਦੇ। ਅਸੀਂ ਕਹਿੰਦੇ ਹਾਂ ਸਾਹਿਬ ਨਹੀਂ ਸੱਸੇ ਨੂੰ ਕਰਨਾ ਸਾ, ਹਾਹੇ ਨੂੰ ਸਿਹਾਰੀ, ਬੱਬਾ ਹਿਬ ਸਾਹਿਬ। ਉਦੋਂ ਆਖੇਗਾ ਉਹ ਸਾਚਾ ਸਾਹਿਬ, ਉਹ ਮਾਲਕ ਜਿਹੜਾ ਸੱਚਾ ਉਹ ਏ, ਉਹਦੇ ਤੋਂ ਬਿਨਾਂ ਕੋਈ ਸੱਚਾ ਨਹੀਂ। ਤਰੀਕੇ ਇਸਲਾਮ, ਇਸਲਾਮ ਦੀ ਹਿਸਟਰੀ ਨੂੰ ਪੜ੍ਹੋਗੇ, ਉਹਨਾਂ ਦੇ ਵੱਡੇ ਪੈਗੰਬਰ ਮੰਨੇ ਗਏ ਨੇ ਹਜ਼ਰਤ ਇਬਰਾਹਿਮ ਸਾਹਿਬ। ਉਹਨਾਂ ਦੇ ਜੀਵਨ ਚ ਲਿਖਿਆ ਹੋਇਆ ਕਿ ਹਜ਼ਰਤ ਇਬਰਾਹਿਮ ਸਾਹਿਬ 30 ਮਰਤਬਾ ਸੇ ਜ਼ਿਆਦਾ ਝੂਠ ਨਹੀਂ ਬੋਲਦੇ। ਇਕਬਾਲ ਕੀਤਾ ਉਹਨਾਂ ਦੀਆਂ ਕਿਤਾਬਾਂ ਨੇ ਕਿ ਉਹ 3 ਵਾਰੀ ਝੂਠ ਜਿਹੜਾ ਨਾ ਬੋਲਿਆ ਉਹਨਾਂ ਨੇ। ਜਦੋਂ ਉਹ ਸ਼ਾਮ ਦੇ ਇਲਾਕੇ ਚ ਗਏ, ਪੁੱਛਿਆ ਤੁਹਾਡੇ ਨਾਲ ਕੌਣ ਏ, ਉਹਨਾਂ ਦੀ ਬੇਗਮ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਇਹ ਮੇਰੀ ਭੈਣ ਏ। ਇੱਕ ਵਾਰੀ ਝੂਠ ਉਹਨਾਂ ਨੇ ਉਦੋਂ ਬੋਲੇ, ਉਹਨਾਂ ਬੁੱਤ ਤੋੜੇ ਤੇ ਆਖਿਆ ਬੁੱਤ ਕਿਹਨੇ ਤੋੜਿਆ, ਆਖਿਆ ਮੈਨੂੰ ਤਾਂ ਪਤਾ ਨਹੀਂ, ਇਹ ਵੱਡੇ ਬੁੱਤ ਨੂੰ ਪੁੱਛ ਲਓ। ਤੀਜੀ ਵਾਰੀ ਝੂਠ ਉਹਨਾਂ ਨੇ ਉਦੋਂ ਬੋਲਿਆ ਜਦੋਂ ਉਹ ਤੰਦਰੁਸਤ ਸੀ, ਬਾਦਸ਼ਾਹ ਨੇ ਸੱਦਿਆ, ਆਖਿਆ ਮੈਂ ਬਿਮਾਰ ਹਾਂ, ਮਜ਼ੂਰ ਦੇ ਵਿੱਚ ਆ, ਮੈਂ ਨਹੀਂ ਆ ਸਕਦਾ। ਦੁਨੀਆਂ ਚ ਕਿੱਡਾ ਕੋਈ ਰਿਸ਼ੀ ਮੁਨੀ ਹੋਇਆ, ਸਮਾਂ ਆਇਆ ਉਸ ਸੱਚੇ ਸਾਹਿਬ ਨਾਲ ਨਹੀਂ ਜੁੜਿਆ ਤੇ ਉਹਨੂੰ ਝੂਠ ਬੋਲਣਾ ਪਾਇਆ। ਭਾਵੇਂ ਉਸ ਸਮੇਂ ਦਾ ਅਵਤਾਰ ਹੋਵੇ ਤੇ ਭਾਵੇਂ ਰਿਸ਼ੀ ਮੁਨੀ ਹੋਏ, ਉਹਨੇ ਝੂਠ ਜਿਹੜਾ ਬੋਲਿਆ। ਯੁਧਿਸ਼ਟਰ ਨੂੰ ਸੱਚ ਪੁੱਤਰ ਕਹਿੰਦੇ ਸੀ, ਲੇਕਿਨ ਨੀਤੀ ਦੇ ਵਿੱਚ ਉਹ ਵੀ ਝੂਠ ਬੋਲ ਗਿਆ ਕਿ ਅਸ਼ਵਥਾਮਾ ਹਤੋ, ਜਦੋਂ ਅਗਲੀ ਗੱਲ ਕਹਿਣੀ ਸੀ ਉਦੋਂ ਆਪਣੀ ਜਵਾਨ ਮਦਬ ਕਰ ਲਈ। ਲੇਕਿਨ ਗੁਰੂ ਨਾਨਕ ਦੇ ਘਰ ਕਿਹਾ ਕਿ ਸੱਚ ਕੀ ਬਾਣੀ, ਨਾਨਕ ਆਖੇ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਉਪਦੇਸ਼ ਦਿੱਤਾ ਤੇ ਜੇ ਭੂਮੀ ਨੂੰ ਦਿੱਤਾ ਤੇ ਭੂਮੀ ਨੇ ਸੱਚ ਬੋਲਿਆ। ਜੇ ਪੁੱਛਿਆ ਕੌਣ ਏ, ਆਖਿਆ ਚੋਰ ਆ, ਝੂਠ ਨਹੀਂ ਬੋਲਿਆ ਹੈਗਾ। ਇੱਥੇ ਤੱਕ ਕਿ ਸਾਡਾ ਇਤਿਹਾਸ ਪਿਆ ਹੈ ਕਿ ਇੱਕ ਸਿੱਖ ਦੇ ਸਿਰ ਦੇ ਉੱਤੇ ਤਲਵਾਰ ਲਟਕਦੀ ਸੀ, ਫਤਵਾ ਲਿਖਿਆ ਗਿਆ ਸੀ ਮੌਤ ਦਾ ਉਪਾਧਿਕਾ ਜੀ ਨੇ ਮੁਲਤਾਨ ਦੇ ਵਿੱਚ। ਲੇਕਿਨ ਉਸ ਨੇ ਸੱਚ ਬੋਲਿਆ, ਆਖਿਆ ਤੂੰ ਛੁੱਟ ਸਕਦਾ ਹੈ ਜੇ ਤੂੰ ਕਹਿੰਦਾ ਮੇਰਾ ਗੁਰੂ ਗੁਰੂ ਨਾਨਕ ਏ, ਤੂੰ ਗੁਰੂ ਨਾਨਕ ਦੀ ਕਸਮ ਖਾ ਕੇ ਕਹਿ ਦੇ ਕਿ ਮੈਂ ਇਹ ਜੋ ਕਹਿ ਰਿਹਾ ਇਹ ਠੀਕ ਏ। ਉਹ ਕਹਿੰਦਾ ਸੱਚ ਜਾਣੀ, ਅੱਜ ਤਾਂ ਅਸੀਂ 100 ਪਿੱਛੇ ਕਸਮ ਖਾ ਜਾਂਦੇ ਹਾਂ। ਭਾਈ ਰੂਪੇ ਨੇ ਮੌਤ ਨੂੰ ਪ੍ਰਵਾਨ ਕੀਤਾ ਕਿ ਤੂੰ ਮੈਨੂੰ ਮੌਤ ਦੇ, ਲੇਕਿਨ ਮੈਂ ਗੁਰੂ ਨਾਨਕ ਦੀ ਕਸਮ ਨਹੀਂ ਖਾ ਸਕਦਾ। ਉਹ ਵਾਹਿਗੁਰੂ ਅਕਾਲ ਪੁਰਖ ਨਾਲ ਅਸੀਂ ਹੈ ਝੂਠੇ ਹਾਂ, ਸਾਡੇ ਅੰਦਰ ਝੂਠ ਦੀ ਪਾਲ ਏ। ਜੋ ਆਪਾਂ ਪਿੱਛੇ ਵਿਚਾਰ ਕਰਕੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਜੇ ਝੂਠ ਦੀ ਪਾਲ ਨੂੰ ਤੋੜਨਾ ਏ ਤੇ ਸਾਚਾ ਸਾਹਿਬ ਸਾਚ ਨਾ ਏ, ਤੈਨੂੰ ਉਹ ਸੱਚੇ ਸਾਹਿਬ ਦੇ ਨਾਮ ਨਾਲ ਜੁੜਨਾ ਪੈਣਾ ਏ। ਜਿੰਨੇ ਚਿਰ ਉਹਦੇ ਨਾਲ ਨਹੀਂ ਜੁੜਦਾ, ਓਨੇ ਚਿਰ ਯਾਦ ਰੱਖੀ ਤੇਰੇ ਅੰਦਰੋਂ ਕੂੜ ਦੀ ਪਾਲ ਟੁੱਟ ਨਹੀਂ ਸਕਦੀ, ਕੋਈ ਆਪਣੀ ਮਤ ਅਨੁਸਾਰ ਕਿੱਡਾ ਵੀ ਸਿਆਣਾ ਹੋ ਜਾਵੇ। ਜਿੱਦਣ ਉਹਦੇ ਨਾਂ ਨਾਲ ਜੁੜਿਆ, ਉਹਦੇ ਨਾਂ ਨਾਲ ਜੁੜੇ ਤੂੰ ਬੋਲਾਂ, ਤੇਰੀ ਬੋਲੀ ਦੇ ਵਿੱਚ ਮਿਠਾਸ ਨਹੀਂ, ਪ੍ਰੇਮ ਨਹੀਂ ਆਉਣਾ। ਲੇਕਿਨ ਜਿੱਦਣ ਉਹਦੇ ਨਾਂ ਨਾਲ ਜੁੜਿਆ, ਯਾਦ ਰੱਖੀ ਉਦਣ ਭਾਖਿਆ ਭਾਉ ਅਪਾਰ, ਭਾਖਿਆ ਬੋਲੀਆਂ, ਕਿਸੇ ਬੋਲੀ ਚ ਉਹਨੂੰ ਕੋਈ ਯਾਦ ਕਰੇ, ਲੇਕਿਨ ਉਹਦੀ ਬੋਲੀ ਜਿਹੜੀ ਏ ਉਹ ਪਿਆਰ ਦੀ ਹੋਏਗੀ। ਹਾਂ, ਸਾਡੇ ਕੋਲ ਜਿਹੜੀ ਜਿਵੇਂ ਸਫਾਤੀ ਨਾਮ ਤੇ ਜਾਤੀ ਨਾਮ, ਜਿਵੇਂ ਰਾਮ ਏ ਸਾਡੇ ਘਰ ਮਨਜੂਰ ਏ ਪਰਮੇਸ਼ਰ ਨਾਮ, ਉਹ ਰਮਿਆ ਹੋਇਆ ਸਫਾਤੀ ਨਾਮ ਏ। ਗੋਪਾਲ ਏ ਉਹ ਸਫਾਤੀ ਨਾਂ ਏ ਕਿ ਧਰਤੀ ਦਾ ਪਾਲਣਹਾਰ ਏ। ਲੇਕਿਨ ਸਾਡੇ ਘਰ ਜਿਹੜਾ ਜਾਤੀ ਨਾਂ ਏ ਉਹਦਾ ਮੰਨਿਆ ਗਿਆ ਓਅੰਕਾਰ। ਉਸ ਦਿਨ ਸਾਡੇ ਕੋਲੇ ਜਿਹੜਾ ਜਾਤੀ ਏ, ਜਾਤੀ ਬੋਲੀ ਸਾਡੀ ਜਿਹੜੀ ਏ, ਸਾਡੇ ਉਸਤਾਦ ਜੀ ਕਹਿੰਦੇ ਸੀ ਮਤ ਆਖੋ ਕਿ ਇਹ ਬਾਣੀ ਜਿਹੜੀ ਏ ਨਾ, ਕੋਈ ਕਹਿੰਦਾ ਸੰਸਕ੍ਰਿਤ ਦਾ ਅੱਖਰ ਏ, ਕੋਈ ਕਹਿੰਦਾ ਫਾਰਸੀ ਦਾ ਅੱਖਰ ਏ। ਸਾਨੂੰ ਉਹਨਾਂ ਨੇ ਵਿੱਚੋਂ ਨਾ ਅੱਖਰ ਪੜਾਏ, ਮੈਂ ਤੁਹਾਡੇ ਕੋਲ ਇੱਕ ਹੀ ਪੇਸ਼ ਕਰ ਦਿੰਦਾ। ਫਾਰਸੀ ਚ ਪਿਦਰ ਹੁੰਦਾ ਹੈ, ਪਦਰ ਨਹੀਂ ਹੁੰਦਾ। ਲੇਕਿਨ ਗੁਰੂ ਨਾਨਕ ਸਾਹਿਬ ਨੇ ਜਨ ਪਿਸਰ ਪਦਰ ਲਿਖਿਆ, ਕਿਉਂਕਿ ਇਹ ਬੋਲੀ ਨਿਰੰਕਾਰ ਰਹਿੰਦੀ ਏ, ਇਹ ਨਿੱਜੀ ਬੋਲੀ ਉਹਦੀ ਜਿਹੜੀ ਏ
ਉਹਦੀ ਇਹ ਗੁਰਮੁਖੀ ਲਿਪੀ ਗੁਰਮੁਖੀ ਬੋਲੀ ਜਿਹੜੀ ਏ ਇਹ ਉਹਦੀ ਏ ਤੇਰੀ ਬੋਲੀ ਦੇ ਅੰਦਰ ਪਿਆਰ ਹੋਏਗਾ ਉਧਰ ਤੂੰ ਜਿੱਥੇ ਵੀ ਬੋਲੇਗਾ ਪਿਆਰ ਨਾਲ ਬੋਲੇਗਾ ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਜਿਹਨੂੰ ਬੋਲਦਾ ਉਹ ਪਿਆਰ ਨਾਲ ਬੋਲਦਾ ਸਤਿਗੁਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਕਾਂਸੀ ਗਏ ਪਤਾ ਸੀ ਵੀ ਸਾਧ ਪਖੰਡੀ ਏ ਲੇਕਿਨ ਇੱਕ ਵਾਰ ਨੀ ਆਖਿਆ ਵੀ ਤੁਹਾਨੂੰ ਆਖਿਆ ਕਿਆ ਸਾਧੋ ਮਨ ਕਾ ਮਾਣ ਤਿਆਗੋ ਤੇ ਤੁਸੀਂ ਸਾਧ ਅਖਵਾਉਂਦੇ ਜੇ ਤੇ ਮੈਂ ਤੁਹਾਨੂੰ ਸਾਧੋ ਹੀ ਕਹਾਂਗਾ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਵੀ ਤੁਸੀਂ ਪਖੰਡੀ ਜੇ ਆਓ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਆਪਣੇ ਮਨ ਦਾ ਹੰਕਾਰ ਜਿਹੜਾ ਉਹ ਤਿਆਗਣਾ ਕਰੋ ਤੇਰੀ ਬੋਲੀ ਜਿਹੜੀ ਏ ਉਹ ਪਿਆਰ ਦੀ ਹੋਏਗੀ ਆਖੇ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਤੂੰ ਆਖੇਗਾ ਮੰਗੇਗਾ ਤੂੰ ਦਾਤ ਮੰਗੇਗਾ ਹਾਲਾਂਕਿ ਇਹਦਾ ਵਿਸਥਾਰ ਹੋ ਰਹੇ ਪਰ ਸੰਕੋਚਾਂ ਉੱਦਾਂ ਕਹੇਗਾ ਦਾਤਾਂ ਦੇਣ ਵਾਲਾ ਦਾਤਾ ਏ ਮੈਂ ਦਾਤਾ ਨਹੀਂ ਹੈਗਾ ਮੈਂ ਦਾਨੀ ਨਹੀਂ ਹੈਗਾ ਮੈਨੂੰ ਤੇ ਉਹਨੇ ਬਖਸ਼ਿਆ ਏ ਮੇਰੇ ਵੱਡੇ ਭਾਗ ਹੋਣਗੇ ਜਿੱਦਣ ਬਖਸ਼ੇ ਵਿੱਚੋਂ ਮੇਰੇ ਕੋਲੋਂ ਕੋਈ ਸੇਵਾ ਕਰਾ ਲਏਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਏਡਾ ਵੱਡਾ ਮਿੱਠਾ ਬੋਲੋ ਉਹਦਾ ਦਰਬਾਰ ਦਾ ਦੀਦਾਰ ਕਿਵੇਂ ਹੋਵੇ ਦੁਨੀਆਂ ਦੇ ਕਿਸੇ ਧਰਮ ਨੇ ਨਹੀਂ ਮੰਨਿਆ ਕਿ ਅਕਾਲ ਪੁਰਖ ਦਾ ਦੀਦਾਰ ਹੁੰਦਾ ਹੈ ਅਕਾਲ ਪੁਰਖ ਦਰਵਪੁੰਜੀ ਦਾ ਹਾਂ ਜਿਨ੍ਹਾਂ ਨੂੰ ਬਾਣੀ ਆਈ ਉਨ੍ਹਾਂ ਨੇ ਮੰਨਿਆ ਹੈ ਤੇ ਸਾਹਿਬ ਜੀ ਕਹਿੰਦੇ ਫਿਰ ਉਹਦੇ ਵਾਸਤੇ ਤੂੰ ਕਹਿੰਦਾ ਕੀ ਰੱਖਣਾ ਭੇਟਾ ਫੇਰ ਕਿ ਅੱਗੇ ਰੱਖੀਏ ਪਾਠ ਕਰਦਿਆਂ ਖਿਆਲ ਰੱਖਣਾ ਕਿ ਫੇਰ ਤੋਂ ਬਾਅਦ ਵਿਸਰਾਮ ਲਾਉਣਾ ਜੇ ਇਕੱਠਾ ਕਹਿ ਦੇਣਾ ਫੇਰ ਕੇ ਤੇ ਗਲਤ ਹੋ ਜਾਏਗਾ ਅਰਹ ਕੱਕੇ ਨੂੰ ਸਿਹਾਰੀ ਏ ਸਿਹਾਰੀ ਬੋਲਣੀ ਚਾਹੀਦੀ ਏ ਲਾਵਾਂ ਨਹੀਂ ਬਣ ਦੇਣੀ ਫੇਰ ਕਿ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਉਹਦੇ ਅੱਗੇ ਕਿਹੜੀ ਭੇਟਾ ਰੱਖੀ ਜਾਵੇ ਜਿਸ ਭੇਟਾ ਦੇ ਨਾਲ ਉਹਦੇ ਇਲਾਹੀ ਦਰਬਾਰ ਦੇ ਦੀਦਾਰ ਹੋ ਜਾਣ ਮੋਹ ਇੱਥੇ ਵੀ ਵਿਸ਼ਰਾਮ ਲਾਉਣਾ ਕਿ ਬੋਲਣ ਬੋਲੀ ਹੈ ਮੁੱਖ ਵਿੱਚੋਂ ਕਿਹੋ ਜਿਹੇ ਬੋਲ ਬੋਲੇ ਜਾਣ ਜਿਨ੍ਹਾਂ ਬੋਲਾਂ ਨਾਲ ਸੁਣ ਕੇ ਉਹ ਪਿਆਰਾ ਪਿਆਰ ਕਰ ਲਵੇ ਜਿੱਤ ਸੁਣ ਧਰੇ ਪਿਆਰ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਉਹ ਪਿਆਰ ਕਰੇ ਅੰਮ੍ਰਿਤ ਵੇਲਾ ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲਾ ਸਾਇੰਸ ਦੇ ਅਕੋਰਡਿੰਗ ਅੱਜ ਦੀ ਸਾਇੰਸ ਦੇ ਅਕੋਰਡਿੰਗ ਦੇਸ਼ ਕੋਈ ਵੀ ਹੋਵੇ ਉਹਨਾਂ ਨੇ ਜੋ ਸਾਇੰਸ ਨੇ ਟਾਈਮ ਕੱਢਿਆ ਹੈ 3:30 ਵਜੇ ਤੋਂ ਲੈ ਕੇ ਪਿਛਲਾ ਪੈਰ ਜਿਹੜਾ ਹੈ ਸੂਰਜ ਦੀ ਟਿੱਕੀ ਚੜ੍ਹਨ ਤੱਕ 2.5 ਘੰਟੇ ਦੇ ਸਮੇਂ ਨੂੰ ਉਹਨਾਂ ਨੇ ਅੰਮ੍ਰਿਤ ਵੇਲਾ ਮੰਨਿਆ ਔਰ ਯਾਦ ਰੱਖਿਓ ਜਿਹਦੀ ਜ਼ਿੰਦਗੀ ਚ ਅੰਮ੍ਰਿਤ ਵੇਲਾ ਹੈ ਨਾ ਉਹਦੀ ਜ਼ਿੰਦਗੀ ਅੰਮ੍ਰਿਤ ਵੇਲਾ ਬਣ ਸਕਦੀ ਹੈ ਜਿਹਦੀ ਜ਼ਿੰਦਗੀ ਚ ਅੰਮ੍ਰਿਤ ਵੇਲਾ ਨਹੀਂ ਹੈਗਾ ਉਹ ਜ਼ਿੰਦਗੀ ਵੀ ਅੰਮ੍ਰਿਤ ਵੇਲਾ ਬਣਾਉਣ ਦੀ ਆਸ ਨਹੀਂ ਕਿੰਨੀ ਕੁ ਅੰਮ੍ਰਿਤ ਵੇਲੇ ਦੀ ਮਹਾਨਤਾ ਹੋਏਗੀ ਕਿ ਇਲਾਹੀ ਫਰਮਾਨ ਬਾਣੀ ਦੇ ਵਿੱਚ ਬਾਬਾ ਫਰੀਦ ਦੀ ਰਸਨਾ ਤੂੰ ਹੈ ਉੱਠ ਫਰੀਦਾ ਉਜੂ ਸਾਜ ਸੁਬਹ ਨਮਾਜ਼ ਗੁਜ਼ਾਰ ਜੋ ਸਿਰ ਸਾਈ ਨਾਨਵੇਂ ਸੋ ਸਿਰ ਕੱਪ ਉਤਾਰ ਕਿ ਜਿਹੜਾ ਸਿਰ ਅੰਮ੍ਰਿਤ ਵੇਲੇ ਉੱਠ ਕੇ ਤੈਨੂੰ ਸਹੀਦਾ ਨਹੀਂ ਕਰਦਾ ਹਾਲਾਂਕਿ ਇਹਦਾ ਵਿਸਥਾਰ ਬਹੁਤ ਹੈ ਕਿਸੇ ਹੋਰ ਪੌੜੀ ਚ ਆਪਾਂ ਕਰਾਂਗੇ ਕਿ ਉਹ ਸਿਰ ਨੂੰ ਕਤਲ ਕਰ ਦੇ ਜੋ ਸਿਰ ਸਾਈ ਨਾਨਵੇਂ ਸੋ ਸਰ ਕੀਜੇ ਕਾਏ ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਏ ਉਹ ਸਿਰ ਨੂੰ ਪਿੰਡਾਂ ਵਿੱਚ ਤੌੜੀਆਂ ਹੁੰਦੀਆਂ ਸਾਡੇ ਮਾਲਵੇ ਦੇ ਇਲਾਕੇ ਦੇ ਵਿੱਚ ਹਾਂਡੀ ਵੀ ਕਹਿੰਦੇ ਆ ਉਹ ਥੱਲੇ ਬਾਲਣ ਨੂੰ ਪਾ ਦੇ ਕਿ ਉਹ ਸਿਰ ਨੂੰ ਇਉਂ ਸਾੜ ਦੇ ਇਸ ਵਾਸਤੇ ਕੀ ਭੇਟਾ ਰੱਖਣੀ ਤੂੰ ਅੰਮ੍ਰਿਤ ਵੇਲੇ ਉਸ ਮਾਲਕ ਦੇ ਡਰ ਦੇ ਉੱਤੇ ਉਹਦੀ ਸਿਫਤ ਉਹਦੀ ਵਡਿਆਈ ਉਹਦੀ ਵਿਚਾਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਕਿਰਪਾ ਹੋ ਗਈ ਆਨੰਦਪੁਰ ਸਾਹਿਬ ਟਿਕ ਗਏ ਉਹਨਾਂ ਦਾ ਪਰਿਵਾਰ ਗਜਨੀ ਤੋਂ ਤੁਰਿਆ ਕਿ ਅਸੀਂ ਨੰਦ ਲਾਲ ਨੂੰ ਤੀਰਥਾਂ ਦੀ ਯਾਤਰਾ ਕਰਾ ਲਈਏ ਜਦੋਂ ਆਏ ਤੇ ਚਲੀਏ ਭਾਈ ਸਾਹਿਬ ਤੁਹਾਨੂੰ ਤੀਰਥਾਂ ਤੇ ਤੁਹਾਡੇ ਪਾਪ ਕੱਟੇ ਜਾਣ ਉਹ ਕਹਿੰਦਾ ਮੈਨੂੰ ਆਨੰਦਪੁਰ ਸਾਹਿਬ ਇਹੋ ਜਿਹਾ ਤੀਰਥ ਮਿਲਿਆ ਇਹੋ ਜਿਹਾ ਤੀਰਥ ਹੋਰ ਕੋਈ ਨੀ ਕਹਿਣ ਲੱਗੇ ਇਹ ਤੀਰਥ ਕਹਿਣ ਲੱਗੇ ਹਾਂ ਕਹਿੰਦੇ ਅਸੀਂ ਤੀਰਥਾਂ ਤੇ ਜਾਣੇ ਕੋਈ ਛੱਡ ਕੇ ਜਾਣੇ ਅੱਜ ਵੀ ਤੁਸੀਂ ਹਰਿਦੁਆਰ ਜਾਓਗੇ ਤੂੰ ਤੁਹਾਨੂੰ ਕਹਿਣੀ ਕੋਈ ਛੱਡੋ ਕਹਿਣ ਨਹੀਂ ਸੋਚ ਆਉਂਦੀ ਬਦਲਣਾ ਬੋਰਡ ਦੀਆਂ ਗੋਲਾਂ ਛੱਡ ਦਿਓ
ਉਹ ਕਹਿੰਦੇ ਅਸੀਂ ਛੱਡਦੇ ਹਾਂ ਤੀਰ ਤੇ ਜਾਹੇ ਕੁਛ, ਜੇ ਇਹ ਤੀਰ ਤੇ ਤੁਸੀਂ ਕੀ ਛੱਡਿਆ? ਭਾਈ ਸਾਹਿਬ ਨੇ ਉਸ ਗੱਲ ਨੂੰ ਬਾਣੀ ਦਰਜ ਕੀਤਾ, ਬੇਦਾਰੀ ਅਸਤ ਜਿੰਦਗਾਨੀ ਏ ਆਰਫਾਨ ਸ਼ੌਕ। ਬੇਦਾਰ ਕਹਿੰਦੇ ਜਾਗਣ ਨੂੰ, ਆਰਫਾਨ ਕਹਿੰਦੇ ਗਿਆਨਵਾਨ। ਜੇ ਗਿਆਨਵਾਨਾਂ ਦੀ ਜ਼ਿੰਦਗੀ ਏ ਕਿ ਜਾਗਣ ਦਾ ਸ਼ੌਕ, ਤੇ ਮੈਂ ਜਿਸ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਬੇਦਾਰੀ ਅਸਤ ਜਿੰਦਗਾਨੀ ਏ ਆਰਫਾਨ ਸ਼ੌਕ, ਅਸ ਆਇੰਦਾ ਗੋਇਆ ਖੁਆਬ ਸੁਬਹ ਗੋਇਆ ਨਾਲ ਤਖਲਸ ਏ ਕਿ ਜਿਸ ਦਿਨ ਦਾ ਆਇਆ ਗੋਇਆ ਹਰਾਮ ਕਰ ਦੇਣ ਮੈਨੂੰ ਹਰਾਮ ਹੋਵੇ, ਜਿਸ ਦਿਨ ਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੀਰਥ ਆ ਗਿਆ, ਜੇ ਮੈਂ ਅੰਮ੍ਰਿਤ ਵੇਲੇ ਸੁੱਤਾ ਹੋਵਾਂ, ਮੈਂ ਅੰਮ੍ਰਿਤ ਵੇਲੇ ਦਾ ਸੌਣਾ ਛੱਡਿਆ ਇਸ ਆਨੰਦਪੁਰ ਸਾਹਿਬ ਦੇ ਤੀਰਥ ਤੇ ਆ ਕੇ, ਮੈਂ ਗੁਰੂ ਤੀਰਥ ਤੇ ਆ ਕੇ। ਸਾਹਿਬ ਜੀ ਕਹਿੰਦੇ ਇਸ ਵਾਸਤੇ ਤੂੰ ਚਾਹੇ ਕਿ ਮੈਨੂੰ ਤੇਰੇ ਦਰਬਾਰ ਦੇ ਦੀਦਾਰ ਹੋ ਜਾਣ, ਤੂੰ ਮੇਰੇ ਨਾਲ ਪਿਆਰ ਕਰੇ। ਤੇ ਸਾਹਿਬ ਜੀ ਕਹਿੰਦੇ ਫਿਰ ਉਹਦੇ ਵਾਸਤੇ ਉਹਨੂੰ ਭੇਟਾ ਕੀ ਦੇਣੀ ਏ? ਅੰਮ੍ਰਿਤ, ਆਪਾਂ ਅੰਮ੍ਰਿਤ ਕਹਿ ਦਿੰਦੇ ਹਾਂ, ਵੈਸੇ ਸਿਹਾਰੀ ਜਿਹੜੇ ਰਾਲੇ ਦਾ ਹੱਕ ਏ ਅੰਮ੍ਰਿਤ। ਵੇਲਾ ਸੱਚ ਨਾਓ, ਜਿਹੜਾ ਤੇਰਾ ਅੰਮ੍ਰਿਤ ਵੇਲਾ ਏ ਉਹ ਸੱਚਾ ਨਾਮ ਜਪਣ ਦਾ ਵੇਲਾ ਏ। ਵਡਿਆਈ ਵਿਚਾਰ, ਉਹਦੀ ਵਡਿਆਈ ਉਹਦੀ ਵਿਚਾਰ ਕਰਨੀ, ਫਿਰ ਤੈਨੂੰ ਇਹ ਸਮਝ ਆਏਗੀ ਕਿ ਇਹ ਕੱਪੜਾ ਉਹਦੀ ਕਿਰਪਾ ਨਾਲ ਮਿਲਿਆ ਏ, ਫਿਰ ਤੇਰੇ ਤੇ ਨਜ਼ਰ ਹੋਏਗੀ, ਫਿਰ ਆਖੇਗਾ ਜਿਹੜੇ ਪਾਸੇ ਵੇਖਦਾ ਵਾ ਵਾਹਿਗੁਰੂ ਤੂੰ ਹੀ ਏ, ਤੇਰੇ ਬਿਨਾਂ ਹੋਰ ਕੋਈ ਨਹੀਂ। ਉਹਦੇ ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਸੰਖੇਪ ਵਿੱਚ ਪਹਿਲਾਂ ਹੀ ਫਰਮਾਨ ਦੀ ਵਿਚਾਰ ਕਰਾਈ। ਬਹੁਤ ਕਵਿਤ ਤੇ ਭਾਈ ਨੰਦ ਲਾਲ ਜੀ ਨੇ ਅੰਮ੍ਰਿਤ ਵੇਲੇ ਤੇ ਹੋਰ ਬਹੁਤ ਲਿਖਿਆ ਹੋਇਆ ਹੈ ਤੇ ਬੜੀ ਮਹਾਨਤਾ ਉਹਨਾਂ ਨੇ ਅੰਮ੍ਰਿਤ ਵੇਲੇ ਨੂੰ ਦਿੱਤੀ ਏ, ਜੋ ਅੱਜ ਸਤਿਗੁਰ ਸਾਹਿਬ ਨੇ ਇਸ ਪੌੜੀ ਚ ਫਰਾਈ ਸੀ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ।

0: ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜ਼ੂਰ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਅੰਦਰ ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਗੁਣੀ ਗਿਆਨੀਆਂ ਗੁਰੂ ਘਰ ਦੇ ਕੀਰਤਨੀਆਂ ਨੇ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਕੀ ਮਹਿਮਾ ਦਾ ਗਾਇਨ ਕੀਤਾ ਗੁਰਮਤਿ ਵਿਚਾਰਾਂ ਹੋਈਆਂ ਸੱਚੇ ਪਾਤਸ਼ਾਹ ਜੀ ਗੁਰਬਾਣੀ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਬਾਣੀ ਪੜ੍ਹਨ ਸੁਣਨ ਤੇ ਵਿਚਾਰਨ ਦੀ ਦਾਤ ਆਪ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀ ਸਤਿਗੁਰੂ ਜੀ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਤੇ ਪ੍ਰਵਾਨ ਕਰਨੀ ਮਾਇਆ ਸਫਲੀ ਕਰਨੀ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਦਾ ਅੰਗ ਸੰਗ ਵਰਤਣਾ ਗਰੀਬ ਨਵਾਜ ਬੇਅੰਤ ਸੰਗਤਾਂ ਵੱਲੋਂ ਗੁਰੂ ਘਰ ਦੀਆਂ ਚੱਲ ਰਹੀਆਂ ਕਾਰ ਸੇਵਾ ਦੇ ਨਿਮਿਤ ਬੇਅੰਤ ਮਾਇਆ ਅਰਦਾਸ ਭੇਟਾਈ ਆਪ ਜੀ ਨੇ ਸਭਨਾਂ ਦੀਆਂ ਕਮਾਈਆਂ ਨੂੰ ਸਫਲਿਆਂ ਕਰਨਾ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨੀ ਆਪ ਜੀ ਕੇ ਦਰ ਕਰਦੇ ਪ੍ਰੀਤਵਾਨ ਭਾਈ ਮਨਜਿੰਦਰ ਸਿੰਘ ਭਾਈ ਸੁਖਵਿੰਦਰ ਸਿੰਘ ਭਾਈ ਕੁਲਵਿੰਦਰ ਸਿੰਘ ਸਮੂਹ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ ਹਰ ਕੇਵਲ ਸਿੰਘ ਚਾਹਲ ਆਪਣੀ ਪੁੱਤਰੀ ਰੀਆ ਚਾਹਲ ਦੇ ਜਨਮ ਦਿਨ ਦੀ ਅਰਦਾਸ ਕਰਵਾਉਂਦੇ ਹਨ ਆਪ ਜੀ ਨੇ ਕਿਰਪਾ ਕਰਨੀ ਬੱਚਾ ਗੁਰਦੀਪ ਸਿੰਘ ਸੱਚੇ ਪਾਤਸ਼ਾਹ ਗਿੱਲ ਅੱਜ 1.5 ਸਾਲ ਦਾ ਹੋਇਆ ਆਪ ਜੀ ਨੇ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗਰੀਬ ਨਵਾਜ ਬੱਚਾ ਦਲਜਿੰਦਰ ਸਿੰਘ ਮੁਲਤਾਨੀ ਦੇ ਚੌਥੇ ਜਨਮ ਦਿਨ ਦੇ ਵਿੱਚ ਲਈ ਪਰਿਵਾਰ ਨੇ ਚੌਥੇ ਜਨਮ ਦਿਨ ਦੇ ਨਿਮਿਤ ਅਰਦਾਸ ਕਰਵਾਈ ਆਪ ਜੀ ਨੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣੇ ਸਮੂਹ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਰਹਿਮਤਾਂ ਕਰਨੀਆਂ ਗਰੀਬ ਨਵਾਜ ਇਸ ਵਕਤ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮ ਬਖਸ਼ ਕਹੋ ਜੀ ਹੁਕਮ ਤੇ ਚੱਲਣ ਦੀ ਮੱਤ ਬੁੱਧ ਪ੍ਰਦਾਨ ਕਰੋ ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲੇ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹੇ, ਜੋ ਪ੍ਰਭ ਕੋ ਮਿਲ ਗੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਖੰਡਾ ਜਾ ਕੈ ਹੱਥ ਮੈਂ ਕਲਗੀ ਸੋ ਹੈ ਸੀਸ, ਸੋ ਹਮਰੀ ਰਚਿਆ ਕਰੇ ਗੁਰੂ ਕਲਗੀ ਧਾਰ ਜਗਦੀਸ਼। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੰਡੌਤ ਬੰਦਨ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਾਹਿਬ ਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵੀ ਵਿਭਾਗ ਬੇਨਤੀ ਚੌਪਈ ਅਮਰੀ ਕਰੋ ਹਾਜ਼ਰ ਸ਼ਾਹ ਪੂਰਨ ਹੋਏ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਮੁਕਾਬੋ ਆਪ ਆਦੇ ਮੈਂ ਬਚਾਵੋ ਸੁਖੀ ਦਸਾਂ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੇਰੇ ਸ਼ਾਨੀ ਕਰਦਾ ਕਰੀਏ ਸਭੈ ਰਣ ਕੋ ਆਏ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਜਿਨਕੀ ਰਹਿ ਪਿਆਸਾ ਤੋ ਮੈਂ ਛਾੜ ਕੇ ਵਰਨ ਤੇ ਆਉਂ ਜੋ ਬਰਚਾਉਂ ਸੁਖਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਸੁਨ ਚੁਨ ਚਿਤਰ ਹਮਾਰੇ ਮਾਰੀ ਹੈ ਆਪ ਹੱਥ ਤੇ ਮੁਝੇ ਭਰੀ ਹੈ ਮਰਨ ਕਾਲ ਕਾ ਤਰਾਸਨ ਭਰੀ ਹੈ ਜੁਸਦਾ ਹਮਾਰੇ ਪਿੱਛਾ ਸ੍ਰੀ ਹਸਤ ਜੀ ਕਰੇ ਹੋ ਰਿਛਾ ਰਾਖ ਲਿਓ ਮੇ ਰੱਖ ਨਿਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਚੁਕੇ ਹੰਤਾ ਤਮਹੋ ਪ੍ਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੀਵ ਅਵਤਰਾ ਕਾਲ ਪਾਏ ਕਰ ਦਸਨ ਪ੍ਰਕਾਸ਼ ਆ ਸਕਲ ਕਾਲ ਕਾ ਕੀਆ ਤੁਮਾ ਸਗਮ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੀ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਗਿਆਨ ਦਰਸ਼ਨ ਬਜਾਇਓ ਆਦਮ ਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਜੀਓ ਸਤਰਨ ਕੋ ਪਲ ਮੋਗਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇਕੀ ਪੀਰ ਬਸ਼ਾਂਤ ਚੀਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪੱਕੀ ਜਾਣੈ ਜਬਦ ਕਰਕ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹੇ ਅਪਾਰਾ ਜਬਿਆ ਕਰਕ ਕਰਤਾ ਹਾਂ ਕਬ ਹੂੰ ਤੂੰ ਮੈਂ ਮਿਟ ਦੇਹੇ ਤਰਸਬ ਹੂੰ ਜੇਤੇ ਵਿਘਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰ ਆਲਮ ਜਾਣਤ ਭੇਦ ਭੇਦ ਰੇ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾ ਦਸੰਬ ਤਾਕਾ ਮੂਢ ਉਚਾਰਤ ਭੇਦਾ ਜਾਕੋ ਭੇਵ ਨਾ ਪਾਵਤ ਭੇਦਾ ਤਾਂ ਕੋ ਕਿਰਪਾ ਹਨੁਮਾਨਤ ਮਹਾਮੂੜ ਕਸ਼ਭੇਦ ਨਜਾਨਤ ਮਹਾਂਦੇਵ ਕੋ ਕੈਦ ਸਦਾ ਸਿੰਘ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਹੀ ਆਪਣੀ ਬੁਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਨ ਅਜਾਏ ਪਸਾਰਾ ਕਹੇ ਵਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਗ ਤੇ ਭੂਪਾ ਅੰਡਜ ਜੇਰੇ ਸੇਤ ਜਗੀਨੀ ਉਤਭੁਜ ਖਾਨ ਬਹੁਰ ਰਜਦੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸਿਮਰ ਪੈ ਸਿੰਕਰ ਗਾਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵਾ ਜੁਗਾ ਤਰੁਜੰਪ ਅਵਰ ਸ਼ਾ ਮੇਰੀ ਤੁਮ ਕਰੋ ਸਿੱਖੇ ਬਾਰ ਅਸੇ ਕਸੰਗਰ ਦੁਸ਼ਟ ਜਿਤੇ ਉਠੋ ਤੁਤ ਪਾਤਾ ਸਗੁਣ ਮਲੇਸ਼ ਕਰੋ ਰੜਕਾਤਾ ਜੀ ਅਸ ਤੁਈ ਤਬ ਸਰਨੀ ਪਰੇ ਤਨ ਕੇ ਦੁਸ਼ਟ ਤਾਂ ਮੇਰੇ ਪੁਰਖ ਜਮਨ ਭਗ ਪਰੇ ਤਿਆਰੇ ਤਨ ਕੇ ਸੰਗਤ ਸਪਤਾਰੇ ਜੋ ਕਲ ਤੋਕ ਬਾਰ ਤੇ ਆਏ ਤਾਂ ਕਿ ਕਾਲ ਨਿਕਣੇ ਆਏ ਹੈ ਰਿਸ਼ਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਕਾਲਾ ਕਿਰਪਾ ਦ੍ਰਿਸ਼ਟ ਤਨ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਪਾਵਨ ਪਵਿੱਤਰ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਉਪਰੰਤ ਆਪ ਜੀ ਕਿਸ ਰੂਪ ਦੀ ਸੇਵਾ ਹੋਈ ਚੌਪਈ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਇਸ ਵਕਤ ਕਿਰਪਾ ਕਰੋ ਪਾਵਨ ਪ੍ਰਕਾਸ਼ ਅਸਥਾਨਾਂ ਤੋਂ ਨਿੱਜ ਅਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਅਗਲੇ ਦੀਵਾਨ ਹਾਲ ਨੰਬਰ 1 ਵਿੱਚ ਸਜਾਉਣ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

0: ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੂਚਨਾ ਜੀ, ਪਰਮ ਸਤਿਕਾਰਯੋਗ ਸਤਸੰਗ ਜੀਓ, ਕਿ ਮੈਂ ਚਾਹੁੰਦੇ ਹਾਂ ਸ਼ਾਮ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਹੁਣਾਂ ਨੇ ਕੀਰਤਨ ਨਹੀਂ ਕਰਨਾ, ਜਿਹੜਾ 7:30 ਤੋਂ 8:30 ਸੀ ਅੱਜ ਸ਼ਾਮ ਨੂੰ, ਉਸ ਦੀ ਬਜਾਏ ਉਹਨਾਂ ਨੇ ਕੱਲ੍ਹ ਨੂੰ 45 ਮਿੰਟ ਵਾਸਤੇ ਸ਼ਾਮ ਨੂੰ ਕੀਰਤਨ ਕਰਨਾ ਹੈਗਾ। ਉਹਨਾਂ ਨੇ ਹੋਰ ਪ੍ਰੋਗਰਾਮ ਸੀ ਉਹਨਾਂ ਦਾ, ਉੱਥੇ ਗਏ ਨੇ ਸ਼ਾਮ ਨੂੰ, ਅੱਜ ਨੂੰ ਸੰਗਤਾਂ ਨੋਟ ਕਰ ਲਓ, ਕੱਲ੍ਹ ਨੂੰ ਆ ਕੇ ਉਹਨਾਂ ਦਾ ਕੀਰਤਨ ਸ਼ਾਮ ਨੂੰ ਸਰਵਣ ਕਰਨ ਦੀ ਕਿਰਪਾ ਕਰਨੀ। ਸੰਗਰਾਂਦ 17 ਤਰੀਕ ਨੂੰ ਹੈਗੀ ਆ ਜੀ। ਬਾਕੀ ਹੁਣ ਸੂਚਨਾ, ਫਿਰ ਗੁਰੂ ਕਿਰਪਾ ਕਰੇ ਤਾਂ ਆ ਹੁਣ ਖਾਲਸਾ ਸਕੂਲ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਸਟੇਜ ਸੰਭਾਲਣ ਕਲਾਸਾਂ, ਅਤੇ ਨਾਲ ਸੰਗਤਾਂ ਨੂੰ ਬੇਨਤੀ ਹੈ, ਗੈਲਰੀ 1 ਦੇ ਵਿੱਚ ਪ੍ਰਕਾਸ਼ ਹੋ ਚੁੱਕੇ ਨੇ, ਪ੍ਰਸ਼ਾਦ ਉੱਥੇ ਹੈਗਾ, ਪ੍ਰਸ਼ਾਦ ਵਾਲਿਆਂ ਨੂੰ ਬੇਨਤੀ ਹੈ ਪ੍ਰਸ਼ਾਦ ਬੰਦ ਕਰ ਦਿਓ ਜੀ, ਕਿਰਪਾ ਕਰਕੇ ਜਦ ਤੱਕ ਤੁਸੀਂ ਬੰਦ ਨਹੀਂ ਕਰਦੇ ਉਹ ਸਕੂਲ ਨਹੀਂ ਲੱਗ ਸਕਦਾ। ਸਕੂਲ ਵਾਲੇ ਫਿਰ ਸਾਨੂੰ ਗੁੱਸੇ ਹੁੰਦੇ ਸਾਡੇ ਨਾਲ ਕਿ ਇੱਥੇ ਪ੍ਰੋਗਰਾਮ ਚੱਲਦਾ ਰਹਿੰਦਾ, ਸਕੂਲ ਲੇਟ ਹੋ ਜਾਂਦਾ। ਸਾਡੀ ਬੇਨਤੀ, ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ, ਸਭ ਦੇ ਚਰਨਾਂ 'ਚ ਮੇਰੀ ਬੇਨਤੀ ਆ, ਮੱਥਾ ਟੇਕਣ ਵਾਲਿਆਂ ਦੀ ਵੀ, ਪ੍ਰਸ਼ਾਦ ਲੈਣ ਵਾਲਿਆਂ ਦੀ ਵੀ, ਕਿਰਪਾ ਕਰਕੇ ਉੱਪਰ ਪ੍ਰਸ਼ਾਦ ਹੈਗਾ, ਉੱਥੇ ਹੀ ਸਭ ਕੁਝ ਹੈਗਾ, ਉੱਥੇ ਜਾਓ, ਆਪ ਦੇ ਚਰਨਾਂ 'ਚ ਫਿਰ ਬੇਨਤੀ ਅਰਦਾਸ ਕਰਦਾ ਹੈ ਨਿਮਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਕੂਲ ਦੀ ਫੈਮਿਲੀ ਤੇ ਬੱਚੇ, ਪਲੀਜ਼ ਸੈਟਲ ਹੋ ਜਾਓ। ਅੱਜ ਤੇ ਅਸੀਂ ਥੋੜਾ ਜਿਹਾ ਇਨ ਐਡਵਾਂਸ ਚੱਲ ਰਹੇ ਹੈਗੇ ਹਾਂ ਰਜਿੰਦਰ ਅੰਕਲ ਦੀ ਹੈਲਪ ਦੇ ਨਾਲ, ਸੋ ਵੀ ਵਿਲ ਸਟਾਰਟ ਦੀ ਅਸੈਂਬਲੀ ਐਟ 2 PM। ਸੋ ਖਾਲਸਾ ਸਕੂਲ ਦੀ ਫੈਮਿਲੀਜ਼ ਨੂੰ ਮੈਂ ਦੱਸਣਾ ਚਾਹੁੰਦਾ ਕਿ ਅਸੀਂ 2 ਹਫ਼ਤਿਆਂ ਤੋਂ ਰਿਕੁਐਸਟ ਕਰ ਰਹੇ ਸੀ ਰਜਿੰਦਰ ਅੰਕਲ ਨੂੰ ਤੇ ਦੀਵਾਨ ਦੇ ਸੇਵਾਦਾਰਾਂ ਨੂੰ ਕਿ ਸਾਨੂੰ 2 ਵਜੇ ਜ਼ਰੂਰ ਅਸੈਂਬਲੀ ਸਟਾਰਟ ਕਰਾਉਣ ਦਈਏ। ਅੱਜ ਉਹਨਾਂ ਨੇ ਸਾਨੂੰ 7-8 ਮਿੰਟ ਅਹੈਡ ਆਫ ਟਾਈਮ ਉਹਨਾਂ ਨੇ ਅੱਜ ਸਾਨੂੰ ਦੇ ਦਿੱਤਾ ਦੀਵਾਨ ਵਾਲ। ਜਿਹੜੀ ਸੰਗਤ ਆ ਰਹੀ ਹੈ ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਦੀਵਾਨ ਉੱਪਰ ਸਜੇ ਹੋਏ ਨੇ। ਇਸ ਵੇਲੇ ਹੁਣ ਖਾਲਸਾ ਸਕੂਲ ਦਾ ਪ੍ਰੋਗਰਾਮ ਹੁੰਦਾ ਹੈ ਮੇਨ ਹਾਲ ਵਿੱਚ, ਸੋ ਤੁਸੀਂ ਕੀਰਤਨ ਉੱਪਰ ਜਾ ਕੇ ਇੰਜੋਏ ਕਰੋ।

ਖਾਲਸਾ ਸਕੂਲ ਦੇ ਅਸੈਂਬਲੀ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਜਲਦੀ ਤੁਸੀਂ ਸੈਟਲ ਹੋ ਜਾਓ। ਟੂਡੇ ਥੈਂਕਸ ਟੂ ਦ ਡਿਵਾਨ ਪ੍ਰੋਗਰਾਮ ਆਰਗਨਾਈਜ਼ਰਸ ਵੀ ਹੈਵ ਦ ਹਾਲ ਅਰਲੀਅਰ ਟੂ ਅਸ, ਸੋ ਇਟਸ ਨਾਓ ਆਰ ਰਿਸਪੋਂਸਿਬਿਲਿਟੀ ਆਲਸੋ ਟੂ ਬੀ ਔਨ ਟਾਈਮ।

0: फतेह।
1: वाहिगुरु जी का खालसा, वाहिगुरु जी की फतेह। थैंक यू टू द असेंबली सेवादार्स। तुसी देख सकते हो भाई साहब जी आज नहीं आ गए, ही गॉट स्टक इन ट्रैफिक कमिंग फ्रॉम सैक्रामेंटो। बट थैंक यू टू ऑल दीज स्टूडेंट्स और वॉलंटियर्स फॉर लीडिंग द असेंबली, इट वॉज वंडरफुल। थोड़ी जी अनाउंसमेंट्स, देर हैज बिन मे बी सम कन्फ्यूजन कि असेंबली द टाइम, ऑल्दो इट डजेंट लुक लाइक तुसी सारे इत्थे हैगे हो, बट क्योंकि कैलेंडर जड़ा खालसा स्कूल दा असेंबली हाले भी दिखांदा है आफ्टर क्लासेस, सो जस्ट टू मेक इट वेरी वेरी क्लियर, असेंबली 2 to 2:25 का ही टाइम है। ते आज सानू हॉल 5 मिनट सगो पहला मिल गया सी। असी दीवान हॉल दे सेवादारा नू बेनती कर रहे सी कि लेट हो रहा पिछले 2 हफ्तियां तो, उन्होंने अज सानू 5 मिनट पहले ही देता हॉल। सो इट इज आर रिस्पॉन्सिबिलिटी कि असी भी टाइम ते आईए and we start everything on time so that the next program, which is the classes, they also get started on time. One more announcement, next week school band hai ga, jada September 13 Sunday, so see we are going to be off. Ek tiji announcement ki Japji Sahib paath jehde bachiyan nu help di lod hai to memorize, oh ek class special hundi hai 1 to 1:45 PM, ਜਿਹੜਾ ਆਫਿਸ ਦੇ ਬਿਲਕੁਲ ਨਾਲ ਵਾਲਾ ਕਮਰਾ ਹੈ, ਜਿਹੜਾ ਕਾਲਜ ਪ੍ਰੈਪ ਪ੍ਰੋਗਰਾਮ ਵਾਲੇ ਵੀ ਯੂਜ਼ ਕਰਦੇ ਨੇ, ਸਾਡਾ ਲੈਵਲ 8th ਦਾ ਵੀ ਕਮਰਾ ਉਹੀ ਹੈਗਾ, ਵਿਚ ਇਜ਼ ਰੂਮ 183, ਉੱਥੇ ਐਨੀਬਡੀ ਹੂ ਨੀਡਸ ਹੈਲਪ ਵਿਦ ਜਪਜੀ ਸਾਹਿਬ ਮੈਮੋਰਾਈਜੇਸ਼ਨ, ਦੇਰ ਇਜ਼ ਅ ਟੀਚਰ ਦੇਅਰ ਐਂਡ ਯੂ ਸ਼ੁਡ ਕਮ ਦੇਅਰ। ਲਾਸਟ ਅਨਾਊਂਸਮੈਂਟ, ਟੂਡੇ ਸਨੈਕ ਸੇਵਾ ਹੈਜ਼ ਬਿਨ ਡਨ ਬਾਈ ਅਵਲੀਨ ਕੌਰ ਬਰਾਰ ਐਂਡ ਅਸ਼ਰੀਨ ਕੌਰ ਬਰਾਰ, ਥੈਂਕ ਯੂ ਵੈਰੀ ਮਚ ਟੂ ਦੈਮ। ਤੇ ਉਹਦੇ ਨਾਲ ਹੀ ਜੇ ਕਿਸੇ ਹੋਰ ਨੇ ਵੀ ਕਿਸੇ ਫੈਮਿਲੀ ਨੇ ਸਨੈਕ ਦੀ ਸੇਵਾ ਜੇ ਲੈਣੀ ਹੋਏ ਤੇ ਤੁਸੀਂ ਗੁਰਪ੍ਰੀਤ ਸੈਣੀ ਵੀਰ ਜੀ ਨਾਲ ਗੱਲ ਕਰ ਸਕਦੇ ਹੋ, ਜਾਂ ਸੇਵਾ ਟੀਮ ਦੇ ਕਿਸੇ ਵੀ ਮੈਂਬਰ ਨਾਲ ਗੱਲ ਕਰ ਸਕਦੇ ਹੋ, ਜਾਂ ਆਫਿਸ ਵਿਚ ਆ ਕੇ ਵੀ ਤੁਸੀਂ ਗੱਲ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ।
2: ਥੈਂਕ ਯੂ ਚਿੰਤਨ ਜੀ, ਗੁਰੂ ਰੂਪ ਸਾਧ ਸੰਗਤ ਜੀ, ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਬ ਨਹੀਂ ਆਇਆ ਫਤਿਹ ਦਾ, ਪਲੀਜ਼ ਲੈਟਸ ਆਲ ਪਾਰਟੀਸਪੇਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਹੁਣੇ ਦੱਸਿਆ ਚਿੰਤਨ ਜੀ ਨੇ, ਵੀ ਡੋਂਟ ਹੈਵ ਸਕੂਲ ਨੈਕਸਟ ਵੀਕ, ਬਟ ਦੈਟ ਵੀਕਐਂਡ 11th, 12th and 13th, we have a 31 Raag Kirtan Darbar going on in Gurdwara Sahib. So please attend that and enjoy the Kirtan from very famous Ragis who have been invited from all over the world. Number two, for Japji Sahib, every Sunday in Gurdwara Sahib, there will be, for at least in this month, there will be Japji Sahib in Kirtan form. So you can sing the Japji Sahib, and I think when we sing, we can learn it faster. So please make sure that you come and attend that program around noon time. So you can look up the Gurdwara program online and see what time that is happening. And we will also send your information through WhatsApp community at what time it is happening. And we will try to get you even video made available, so that you can keep practicing it afterwards. So that's the simplest way and kind of enjoyable way to memorize Japji Sahib if you sing it. So thank you very much, and I think now is the time to go to the classes. Thank you. Vaheguru Ji Ka Khalsa, Vaheguru Ji Ki Fateh.